ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਡਲੀ ਵਿੱਚ ਪੁੱਜੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾ ਹੈ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ ਹੈ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, 4th ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਆ ਕਰਦੇ ਸਨ, ਬਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ, ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਈ

ਨੇੜੇ ਹੁੰਦਾ ਚਲਾ ਜਾਂਦਾ, ਔਰ ਜਦੋਂ ਵਾਹਿਗੁਰੂ ਨੇੜੇ ਹੁੰਦਾ ਇਹਨਾਂ ਨੂੰ ਦੂਰ ਜਾਣਾ ਹੀ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿੰਦੇ ਨੇ ਬੁਕਿਆ ਸਿੰਘ ਉਜਾੜ ਵਿੱਚ ਸਭ ਨਿਰਗਾਵਲ ਭੱਲੀ ਜਾਏ। ਕਹਿੰਦੇ ਨੇ ਸ਼ੇਰ ਗੱਜਿਆ ਉਜਾੜ ਵਿੱਚ ਮਿਰਗਾਵਲੀ ਨੂੰ ਮਿਰਗਾਂ ਨੂੰ ਭਾਜਣਾ ਪੈ ਗਈਆਂ, ਅਜੇ ਗੱਜਿਆ ਵੇਖਿਆ ਕਿਸੇ ਨੇ। ਸ਼ੇਰ ਦੀ ਗਰਜਣਾ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ, ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ। ਇਵੇਂ ਗੁਰੂ ਨਾਨਕ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਕੀ ਹੈ? ਗੁਰਬਾਣੀ। ਗੁਰੂ ਨਾਨਕ ਦੀ ਗਰਜ, ਗੁਰੂ ਨਾਨਕ ਦੀ ਬਾਣੀ ਜੇ ਸਿਰ ਦੇ ਚ ਗੂੰਜਦੀ ਹੈ, ਉੱਥੋਂ ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਬੁਰਾਈਆਂ ਦੀ ਮਿਰਗਾਵਲੀ ਨੂੰ ਭਾਜਣ ਪੈ ਜਾਂਦੀ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਟਿਕ ਨਹੀਂ ਸਕਦੇ। ਹੁਣ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਨੇੜੇ ਹੈ ਤੇ ਦੂਰ ਹੋ ਗਏ। ਕਤੇ ਨਾ ਪਇਓ ਦੁਰਾਈ, ਹੁਣ ਵਾਹਿਗੁਰੂ ਦੂਰ ਨਹੀਂ ਜਾਪਦਾ। ਸੁੱਖ ਸੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ, ਪਾਪੀਆਂ ਨੂੰ ਪਵਿੱਤਰ ਕਰ ਲਿਆ। ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਕੋਈ ਡਰ ਨਹੀਂ ਰਹਿ ਗਿਆ। ਔਰ ਇੱਕ ਗੱਲ ਸਮਝ ਲੈਣਾ, ਜਿੰਨਾ ਪਾਓ ਤਿੰਨ ਨਾਹੇ ਪਾਓ, ਮੁੱਚ ਭਾਓ ਨਿਭਵਿਆ। ਜਿਨ੍ਹਾਂ ਨੇ ਇੱਕ ਗੁਰੂ ਦਾ ਭਾਓ ਮੰਨ ਲਿਆ, ਇੱਕ ਗੁਰੂ ਦਾ ਡਰ ਤੇ ਅਦਬ ਮੰਨ ਲਿਆ, ਉਹ ਫਿਰ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ, ਕਿਸੇ ਹੋਰ ਕੋਲੋਂ ਡਰਨ ਦੀ ਗੱਲ ਨਹੀਂ ਰਹਿ ਜਾਂਦੀ। ਇੱਕ ਗੁਰੂ ਦਾ ਅਦਬ, ਇੱਕ ਨਿਰੰਕਾਰ ਦਾ ਭਾਓ ਰੱਖ ਲਿਆ ਜਾ, ਔਰ ਉਹ ਰੱਖੇ। ਮਹਾਰਾਜ ਕਹਿੰਦੇ ਨੇ ਜਿਸ ਦਿਨ ਦਾ ਪ੍ਰਭੂ ਦਾ ਭਾਓ ਰੱਖਿਆ ਹੈ, ਉਸ ਦਿਨ ਦੇ ਨਿਰਭਉ ਜਪੈ ਸਗਲ ਭਾਓ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਪੈ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਤੇ ਜਿਨ੍ਹਾਂ ਗੱਲਾਂ, ਜਿਸ ਗੱਲ ਕਰਕੇ ਪਦਵੀ ਪ੍ਰਾਪਤ ਹੋਈ ਹੈ, ਆਨੰਦ ਆਇਆ, ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਸਲਿਵਦਾਈ। ਹੁਣ ਤਾਂ ਜੀ ਕਰਦਾ ਦਿਨ ਰਾਤ ਉਹਦਾ ਜਸ ਗਾਉਂਦਾ ਰਹੇ। ਭਾਈ ਬਾਬਕ, ਭਾਈ ਮਰਦਾਨੇ ਕੀ ਸੰਤਾਨ ਵਿੱਚੋਂ ਇੱਕ ਗੁਰੂ ਦਾ ਕੀਰਤਨੀਆ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਕੀਰਤਨ ਵੀ ਕਰਦਾ ਸੀ, ਔਰ ਇੱਕ ਬੜੀ ਕਮਾਲ ਦੀ ਗੱਲ ਕਿ ਇਹ ਤਲਵਾਰ ਦਾ ਵੀ ਧਾਰਨੀ ਸੀ, ਕੀਰਤਨ ਵੀ ਕਰਦਾ ਤੇ ਜੰਗ ਵੀ ਕਰਦਾ। ਔਰ ਸਮੇਂ ਦੇ ਲੋਕ ਵੇਖ ਵੇਖ ਕੇ ਹੈਰਾਨ ਸਨ, ਕਲਾਕਾਰ ਕੀ ਤੇ ਤਲਵਾਰ ਕੀ। ਹਾਲਾਂਕਿ ਅੱਗੋਂ ਜਾ ਕੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਤਾਂ ਇਹ ਗੱਲ ਬੜੇ ਕਮਾਲ ਦੇ ਢੰਗ ਨਾਲ ਸਾਬਤ ਕੀਤੀ ਕਿ ਜੇ ਕਲਾਕਾਰ ਤਲਵਾਰ ਵਾਹੇ ਤੇ ਤਲਵਾਰ ਵਾਹੁਣ ਵਿੱਚ ਕਲਾ ਆ ਜਾਂਦੀ, ਕਿਉਂਕਿ ਜ਼ਾਲਮ ਤਲਵਾਰ ਵਾਹੇਗਾ ਤਬਾਹੀ ਮਚਾ ਦੇਵੇਗਾ, ਕਾਇਰ ਦੇ ਹੱਥ ਤਲਵਾਰ ਆ ਜਾਏਗੀ, ਤਲਵਾਰ ਦੀ ਤੌਹੀਨ ਕਰੇਗਾ ਲੈ ਕੇ ਦੌੜ ਜਾਏਗਾ, ਕੀ ਫਾਇਦਾ, ਜਾਂ ਕਿਤੇ ਆਪਣੇ ਹੀ ਪੈਰ ਤੇ ਮਾਰ ਪਏਗਾ ਕੰਬਦਾ ਹੋਇਆ। ਕਾਇਰ ਨੂੰ ਤਲਵਾਰ ਫੜਨੀ ਨਹੀਂ ਆਉਂਦੀ, ਜ਼ਾਲਮ ਫੜਦਾ ਤੇ ਤਬਾਹੀ ਮਚਾ ਦਿੰਦਾ, ਲੇਕਿਨ ਕਲਾਕਾਰ ਤਲਵਾਰ ਫੜਦਾ ਹੈ ਤੇ ਤਲਵਾਰ ਵੀ ਕਲਾ ਨਾਲ ਵਾਹੁੰਦਾ, ਉਹਦੇ ਤਲਵਾਰ ਵਾਹੁਣ ਚ ਕਲਾਕਾਰੀ ਹੈ, ਉਹਦੇ ਤੀਰਾਂ ਪਿੱਛੇ ਲੱਗਾ ਹੋਇਆ ਸੋਨਾ, ਉਹਦੇ ਤਲਵਾਰ ਛੁਪਿਆ ਪਰਉਪਕਾਰ। ਵੀਰਤਾ ਦੀ ਲਗਨ ਜੰਗ ਨੂੰ ਵੀ ਕਲਾ ਬਣਾ ਕੇ ਰੱਖ ਦਿੰਦੇ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹਜ਼ੂਰੀ ਕੀਰਤਨੀਆਂ, ਗੀਤਕਾਰ ਵੀ ਹੈ, ਸੰਗੀਤਕਾਰ ਵੀ ਹੈ, ਕਲਾਕਾਰ ਵੀ ਹੈ ਤੇ ਤਲਵਾਰ ਦਾ ਵੀ ਧਣੀ ਹੈ। ਤੇ ਵੱਡੀ ਗੱਲ ਇਹ ਕਿ ਜੰਗ ਚ ਕਿਸੇ ਨੇ ਹੱਥ ਵਿਖਾਉਂਦਾ ਹੈ, ਦੁਸ਼ਮਣਾਂ ਨੂੰ ਪਤਾ ਲੱਗਦਾ ਹੈ ਕੋਈ ਯੋਧਾ ਆਇਆ, ਆਪਣਿਆਂ ਨੂੰ ਪਤਾ ਲੱਗਦਾ ਹੈ ਕੋਈ ਅੱਗੇ ਵਧਣ ਵਾਲਾ ਵਧਿਆ। ਔਰ ਇੱਕ ਹੋਰ ਗੱਲ, ਆਮ ਤੌਰ ਤੇ ਰੋਹ ਵਿੱਚ ਜੋਸ਼ ਵਿੱਚ ਮਨੁੱਖ ਦੇ ਚਿਹਰੇ ਦੀ ਆਕ੍ਰਿਤੀ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ, ਜੋਸ਼ ਵਿੱਚ ਆਇਆ ਬੰਦਾ ਆਮ ਤੌਰ ਤੇ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ। ਮਗਰ ਭਾਈ ਬਾਬਕ ਵਿੱਚ ਇੱਕ ਗੱਲ ਸੀ, ਇਹ ਤਲਵਾਰ ਵਾਹੁੰਦਾ ਸੀ ਤੇ ਖਿੜਿਆ ਹੋਇਆ ਵਾਹੁੰਦਾ ਸੀ, ਮੁਸਕਰਾਉਂਦਾ ਹੋਇਆ, ਚਾਹ ਵਿੱਚ ਆਇਆ ਹੋਇਆ, ਆਨੰਦ ਵਿੱਚ ਆ ਕੇ, ਜੋ ਗੁਰੂ ਘਰ ਦੀ ਪਰੰਪਰਾ, ਗੁਰੂ ਹਰਗੋਬਿੰਦ ਸਾਹਿਬ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਸਾਹਿਬ ਕਲਗੀਧਰ ਪਾਤਸ਼ਾਹ ਦੀ ਤੇ ਅੱਗੋਂ ਬੇਅੰਤ ਗੁਰੂ ਕੇ ਲਾਲ ਸਿੰਘਾਂ ਦੀ ਪਰੰਪਰਾ ਰਹੀ ਹੈ, ਤਲਵਾਰ ਵਾਹ ਰਹੇ ਨੇ, ਮੁਸਕਰਾ ਰਹੇ, ਹੱਸ ਰਹੇ ਨੇ, ਫੱਟ ਲੱਗ ਰਹੇ ਨੇ ਤੇ ਹੱਸ ਰਹੇ ਨੇ, ਫੱਟ ਲਾਉਂਦੇ ਵੀ ਹੱਸਦੇ ਨੇ, ਫੱਟ ਖਾਂਦੇ ਵੀ ਹੱਸਦੇ ਨੇ। ਭਾਈ ਬਾਬਕ ਜੰਗ ਵਿੱਚ ਜੂਝਦਾ ਤੇ ਮੁਸਕਰਾਉਂਦਾ ਹੋਇਆ, ਖਿੜਿਆ ਹੋਇਆ, ਤੇ ਸਿੱਖਾਂ ਨੇ ਇੱਕ ਦਿਨ ਮਹਾਰਾਜ ਕੋਲ ਵਚਨ ਕੀਤਾ, ਮਹਾਰਾਜ ਬਾਬਕ ਬੜਾ ਨਿਰਭਉ ਹੈ, ਅੱਗੇ ਵੱਧਦਾ ਤੇ ਪ੍ਰਵਾਹ ਨਹੀਂ ਕਰਦਾ, ਅੱਗੋਂ ਕੌਣ ਨੇ ਕਿੰਨੇ ਨੇ, ਅੱਗੇ ਕੀ ਹਾਲਾਤ ਨੇ, ਸਾਰਿਆਂ ਨੂੰ ਚੀਰਦਾ ਅੱਗੇ ਵੱਧਦਾ ਚਲਾ ਜਾਂਦਾ। ਮਹਾਰਾਜ ਕੀਰਤਨ ਕਰਦਾ ਹੈ, ਰਬਾਬ ਫੜ ਕੇ ਹਰੀ ਜਸ ਕਰਦਾ ਹੈ,

ਤੇ ਦਿਲਾਂ ਨੂੰ ਚੀਰਦਾ ਜਾਂਦਾ। ਇਹਦੀਆਂ ਸੁਰਾਂ ਦਿਲਾਂ ਨੂੰ ਚੀਰਦੀਆਂ ਜਾਂਦੀਆਂ, ਜੰਗ ਵਿੱਚ ਜੂਝਦਾ ਤੇ ਦਲਾਂ ਨੂੰ ਚੀਰਦਾ ਜਾਂਦਾ, ਉੱਥੇ ਫੌਜਾਂ ਨੂੰ ਚੀਰਦਾ ਤੁਰਿਆ ਅੱਗੇ ਵਧਿਆ ਚਲਾ ਜਾਂਦਾ। ਮਹਾਰਾਜ ਇੰਨਾ ਨਿਰਭਉ ਤੇ ਖੇੜਾ ਇੰਨਾ ਵੀ ਇਹਦਾ ਖੇੜਾ, ਕੋਈ ਭੰਨ ਕੋਈ ਇਹਨੂੰ ਬੋਲੀ ਮਾਰੇ, ਕੋਈ ਇਹਨੂੰ ਮਰਾਸ਼ੀ ਦਾ ਪੁੱਤਰ ਕਵੇ, ਕੋਈ ਇਹਨੂੰ ਕੁਛ ਕਵੇ, ਲੇਕਿਨ ਇਹਨੇ ਕਦੇ ਮੱਥੇ ਤੇ ਵੱਟ ਨਹੀਂ ਪਾਇਆ, ਇਹਨੂੰ ਕਦੇ ਕ੍ਰੋਧ ਨਹੀਂ ਆਇਆ। ਤੇ ਫਿਰ ਲੰਗਰਾਂ ਦੀ ਸੇਵਾ ਕਰਦਾ ਹੋਇਆ, ਗੁਰੂ ਕੇ ਦਰਬਾਰ ਦੀ ਸੇਵਾ ਕਰਦਾ ਹੋਇਆ ਕਦੇ ਥੱਕਦਾ ਵੀ ਨਹੀਂ। ਮਹਾਰਾਜ ਕਹਿਣ ਲੱਗੇ ਜੋ ਤੁਸੀਂ ਦੱਸ ਰਹੇ ਹੋ ਮੈਂ ਵੀ ਦੇਖ ਰਿਹਾ। ਭਾਈ ਬਾਬਕ ਦੀ ਸੇਵਾ, ਭਾਈ ਬਾਬਕ ਦੀ ਜੰਗ ਜੁਈ, ਭਾਈ ਬਾਬਕ ਦਾ ਕੀਰਤਨ, ਮੈਂ ਸਭ ਕੁਝ ਦੇਖਦਾ ਸੁਣਦਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਮੈਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਭਾਈ ਬਾਬਕ। ਕਹਿਣ ਲੱਗੇ ਮਹਾਰਾਜ ਫਿਰ ਇਹਨੂੰ ਕੋਈ ਉੱਚੀ ਪਦਵੀ ਮਿਲਣੀ ਚਾਹੀਦੀ, ਇਹਨੂੰ ਕੋਈ ਉੱਚਾ ਵੱਡਾ ਰੁਤਬਾ ਮਿਲਣਾ ਚਾਹੀਦਾ। ਭਾਈ ਬਾਬਕ ਨੂੰ ਮਹਾਰਾਜ ਕਹਿਣ ਲੱਗੇ ਭਾਈ ਬਾਬਕ ਸੰਗਤਾਂ ਦੀ ਖੁਸ਼ੀ ਹੈ ਕਿ ਤੈਨੂੰ ਕੋਈ ਵੱਡਾ ਰੁਤਬਾ, ਵੱਡਾ ਅਹੁਦਾ ਦਿੱਤਾ ਜਾਵੇ। ਸਿਪਾਹੀਆਂ ਦੇ ਵਿੱਚ, ਜੰਗ ਜੂਆਂ ਦੇ ਵਿੱਚ, ਯੋਧਿਆਂ ਦੇ ਵਿੱਚ ਤੈਨੂੰ ਕੋਈ ਉੱਚੀ ਪਦਵੀ ਦਿੱਤੀ ਜਾਵੇ। ਲੈ ਅਸੀਂ ਤੇਰੇ ਤੇ ਛੱਡਣੇ ਆ, ਤੂੰ ਖੁਦ ਮੰਗ, ਅਸੀਂ ਤੇਰੇ ਤੇ ਪ੍ਰਸੰਨ ਤੇ ਸਿੱਖ ਤੇਰੇ ਤੇ ਰਾਜ਼ੀ ਨੇ, ਤੂੰ ਮੰਗ, ਤੂੰ ਕੀ ਚਾਹੁੰਦਾ। ਹੱਥ ਬੰਨ ਕੇ ਕਹਿਣ ਲੱਗਾ, ਕਹਿਣ ਲੱਗਾ ਮਹਾਰਾਜ ਸਤਿਗੁਰੂ ਕਿਰਪਾ ਕਰਨੀ ਕਿਤੇ ਕੀਰਤਨ ਨਾ ਛੁਡਾ ਦੇਣਾ ਮੇਰਾ, ਕੀਰਤਨ ਚ ਲਾਈ ਰੱਖੋ ਤੇ ਫਿਰ ਜਿਹੜੀ ਸੇਵਾ ਦਿਓ ਮੈਂ ਹਾਜ਼ਰ, ਜਿਸ ਸੇਵਾ ਵਿੱਚ ਲਾਓ ਮੈਂ ਹਾਜ਼ਰ ਹਾਂ, ਲੇਕਿਨ ਆ ਕੀਰਤਨ ਦੀ ਸੇਵਾ ਬਣੀ ਰਹੇ ਤੇ ਫਿਰ ਮੈਨੂੰ ਕਿਸੇ ਸੇਵਾ ਤੇ ਕੋਈ ਇਤਰਾਜ਼ ਨਹੀਂ। ਹਰੀ ਜਸ ਮੈਨੂੰ ਬਖਸ਼ਿਸ਼ ਕੀਤੀ ਰੱਖਣਾ, ਕਿਉਂਕਿ ਇਹਦੇ ਵਿੱਚ ਮੈਨੂੰ ਉਹ ਆਨੰਦ ਆਇਆ, ਇਹਦੇ ਚ ਮੈਨੂੰ ਉਹ ਰਸ ਆਇਆ। ਇਸੇ ਕੀਰਤਨ ਨੇ ਗੁਰੂ ਦੀਆਂ ਖੁਸ਼ੀਆਂ, ਇਸੇ ਕੀਰਤਨ ਨੇ ਸੰਗਤ ਦੀਆਂ ਖੁਸ਼ੀਆਂ, ਔਰ ਇਸੇ ਕੀਰਤਨ ਨੇ ਮੈਨੂੰ ਨਿਰਭੈ ਕੀਤਾ, ਇਸੇ ਕੀਰਤਨ ਨੇ ਮੈਨੂੰ ਖੇੜਾ ਬਖਸ਼ਿਆ, ਇਸੇ ਕੀਰਤਨ ਨੇ ਮੈਨੂੰ ਟਿਕਾਓ ਬਖਸ਼ਿਆ। ਔਰ ਇਹ ਸ਼ਬਦ ਆ ਕੇ ਜਿਸ ਵੇਲੇ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਤੇ ਟੁੱਕਦਾ ਹੈ, ਮਹਾਰਾਜ ਨੇ ਆਪਣੇ ਮਨ ਦੀ ਅਵਸਥਾ ਕਹੀ। ਬੇਅੰਤ ਗੁਰੂ ਕੇ ਸਿੱਖ, ਗੁਰੂ ਕੇ ਲਾਲ, ਹਰੀ ਜਸ ਕਰਦੇ ਐਸੀ ਪਦਵੀ ਨੂੰ ਪ੍ਰਾਪਤ ਹੋਏ। ਕਹਿੰਦੇ ਨੇ ਜ਼ਿੰਦਗੀ ਦੀ ਪਦਵੀ ਹੁਣ ਮਿਲੀ, ਆ ਦੁਨੀਆਂ ਦੀਆਂ ਝੂਠੀਆਂ ਪਦਵੀਆਂ ਨੂੰ ਲੋਕ ਚੰਬੜਦੇ, ਹੱਥ ਮਾਰਦੇ ਨੇ, ਲੇਕਿਨ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਵਾਦ ਹੀ ਹੋਣਾ ਹੈ। ਹਰੀ ਜਸ ਕਰਦਿਆਂ ਹੋਇਆ ਭਟਕਣਾ ਮੁੱਕ ਗਈ, ਵਿਕਾਰ ਦੂਰ ਹੋ ਗਿਆ ਨੇ, ਨਿਰੰਕਾਰ ਨੇੜੇ ਆ, ਤੇ ਹੁਣ ਤਾਂ ਜੀ ਕਰਦਾ ਹੈ ਜਿਸ ਕੀਰਤਨ ਨੇ, ਜਿਸ ਹਰੀ ਜਸ ਨੇ ਗੁਰੂ ਦੇ ਨੇੜੇ ਕੀਤਾ ਹੈ, ਪ੍ਰਭੂ ਦੇ ਨੇੜੇ ਕੀਤਾ ਹੈ, ਵਿਕਾਰਾਂ ਤੋਂ ਦੂਰ ਕੀਤਾ ਹੈ, ਬੁਰਾਈਆਂ ਤੋਂ ਬਚਾਇਆ, ਉਹ ਜਸ, ਉਹ ਗੁਰੂ ਕਾ ਕੀਰਤਨ ਤੇ ਗੁਰੂ ਕੀ ਸਿਫਤ ਸਲਾਹ, ਪ੍ਰਭੂ ਦੀ ਸਿਫਤ ਸਲਾਹ, ਅਠੇ ਪੈਰ ਮੇਰੇ ਹਿਰਦੇ ਵਿੱਚ ਚੱਲਦੀ।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਹੀ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾ ਜੁਗਤ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਜੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ, ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਜਿਵੇਂ ਇਕ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀ ਏ ਹੋਣਾ ਜ਼ਰੂਰੀ ਏ, ਜਿਵੇਂ ਬੀ ਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ, ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ, ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ ਮਹਾਰਾਜ, ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ, ਨਾਰਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ, ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

0: ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ ਸ਼ਬਦ ਪੜੋ ਚ ਕਿਤੇ ਕੋਈ ਰਸਣਾ ਰਹਿ ਨਾ ਜਾਏ
1: ਕਿਤੇ ਭੁੱਲਣਾ ਜਾਣੀ ਉਹ ਮਾੜਾ ਮੂਰਖਾ

0: ਇੱਥੇ ਸਾਬਕ ਨੇ ਪੁੱਛਣਾ ਇੱਥੇ ਦੇ ਸਾਬਕ ਤਾਦ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ ਜੇ ਕੌਣਾ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਵੇ ਨਾ ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ ਉਹ ਇੱਕ ਐਨਕ ਲਾਉਣੀ ਪੈਂਦੀ ਕਹਿੰਦੇ ਨੇ ਦੂਰ ਦੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਜਿਹੜੀ ਸਮਝ ਆ ਨਾ ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ ਪੁੱਛਦਾ ਭਾਈ ਤੇਰਾ ਨਾਂ ਕੀ ਏ ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ ਤੇਰੇ ਪਿਓ ਦਾ ਨਾਂ ਉਹ ਪਿਓ ਦਾ ਨਾਂ ਲਿਖਾ ਦੇਣਾ ਤੇਰੇ ਦਾਦੇ ਦਾ ਨਾਂ ਉਹ ਵੀ ਲਿਖਾਣਾ ਪੜਦਾਦੇ ਦਾ ਨਾਂ ਅੱਗੇ ਕਹਿਣਾ ਜੀ ਮੈਨੂੰ ਅੱਗੇ ਨਹੀਂ ਪਤਾ ਅੱਛਾ ਤੁਸੀਂ ਕਿੰਨੇ ਭਰਾ ਹੋ ਭਰਾਵਾਂ ਦੇ ਨਾਂ ਲਿਖਾ ਅਜਾ ਤੇਰੀਆਂ ਭੈਣਾਂ ਕਿੰਨੀਆਂ ਨੇ ਤੇਰੀ ਮਾਂ ਦਾ ਨਾਂ ਕੀ ਏ ਐ ਕਰ ਤੇਰੀ ਨਾਨੀ ਦਾ ਨਾਂ ਕੀ ਅੱਗੇ ਪੜਨਾਨੀ ਦਾ ਨਾਂ ਕੀ ਏ ਚੰਗਾ ਤੇਰੇ ਮਾਮੇ ਕਿੰਨੇ ਨੇ ਮਾਮੀਆਂ ਕਿੰਨੀਆਂ ਨੇ ਮਾਸੜ ਕਿੰਨੇ ਨੇ ਮਾਸੀ ਕਿੰਨੇ ਜਦ ਉਹ ਸਾਰਿਆਂ ਦੇ ਨਾਂ ਲਿਖਾ ਲੈਣੇ ਨਾ ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮਰਾਜ ਨੂੰ ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ ਇਹਨਾਂ ਦਾ ਜਨਮ ਮਰਨ ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ ਉਹਦੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਵੀ ਕਿਧਰੇ ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਦੇ ਵਿੱਚ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼ ਉਹ ਇਲਾਕਾ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਵੀ ਕਿਧਰੇ ਸੁਧਰਨ ਵਾਲਾ ਸੀ ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ ਤਗੜਾ ਕਰੜਾ ਇਲਾਕਾ ਹੋਵੇ ਜਿੱਥੇ ਸ਼ਰਾਬਾਂ ਜ਼ਿਆਦਾ ਨਿਗਲਣ ਚੋਰੀਆਂ ਜ਼ਿਆਦਾ ਹੋਣ ਡਾਕੇ ਜ਼ਿਆਦਾ ਵੱਜਣ ਨਾ ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿੱਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ ਤਗੜਾ ਥਾਣੇਦਾਰ ਭੇਜਦੇ ਨੇ ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਦੀ ਕਿੱਥੇ ਬੰਦਾ ਬਣਨ ਵਾਲਾ ਸੀ ਕਹਿੰਦੇ ਨੇ ਇੱਕ ਵਾਰੀ ਬਾਬਾ ਜੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਬਹਿ ਗਏ ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਦਗਾ ਸਗਲੀ ਧਰਤੀ ਸਾਧ ਕੀ ਤਸਕਰ ਵੈਸਾ ਗਾਏ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਫਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ ਚੁੱਕ ਕੇ ਪਰਾਂ ਕਰਿਆ ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ ਬੇਇੱਜ਼ਤੀ ਕਰਤੀ ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨੀ ਉਹ ਜੱਟ ਤੁਰਿਆ ਜਾਂਦਾ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਹੁਣ ਛੇ ਮਹੀਨੇ ਨੀ ਅਜੇ ਗੁਜਰੇ ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ ਲੱਗਦੇ ਨਾ ਹੁਣ ਤਾਂ ਇਹੋ ਜਦੋਂ ਕਹਿੰਦੇ ਜਾਂਦੇ ਨੇ ਉਹ ਜੰਗਲ ਵਿਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀ ਬੰਸ ਦੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ ਬਾਬਾ ਹਰਨਾਮ ਸਿੰਘ ਨੇ ਐ ਕੀਤਾ ਜਦੇ ਮੌਤ ਹੋ ਗਈ ਪ੍ਰੇਮੀਓ ਇੱਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ ਬਾਬਾ ਜੀ ਨੇ ਹੈ ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ ਇੰਨੀ ਯੁਰਤ ਬੋਲਿਓ ਮਾਂ ਲਿਆ ਸ਼ੇਰਾ ਬਾਬਾ ਜੀ ਗੋਲੀ ਲੰਘੀ ਕੰਨਾਂ ਦੇ ਕੋਲ ਦੀ ਕਹਿੰਦੇ ਉਰਾਇਆ ਜਦੋਂ ਕੋਲ ਗਿਆ ਨਾ ਬਾਬਾ ਸੰਤਨ ਸੇਤੀ ਮਸਕਟੀ ਕੁੱਲ ਡੋਬਣ ਕੀ ਰੀਤ ਕਹਿੰਦੇ ਉਰਾ ਭਾਈ ਉਹ ਜਦੋਂ ਬਾਬਾ ਦੇ ਨੇੜੇ ਗਿਆ ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ ਇੱਕ ਬੂਟਾ ਲਾ ਜਾ ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ ਉਹਨੇ ਸੰਤਾਂ ਦੇ ਗੋਲੀ ਚਲਾਈ ਸੀ ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ ਸੋ ਪ੍ਰੇਮੀਓ ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ ਮੈਨੂੰ ਕਿਸੇ ਨੇ ਪੁੱਛਿਆ ਉਹ ਨਾਕਾ ਬੜਾ ਵਿੜਿਆ ਸੀ ਇੱਕ ਕੁੱਤੇ ਨੂੰ ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਆ ਕੁੱਤੇ ਇਹਨਾਂ ਕੁੱਤਿਆਂ ਨੂੰ ਕਿਉਂ ਪਿਆਰ ਕਰਦੇ ਹੋ ਉਹ ਬੇਪਰਵਾਹ ਸਾਧੂ ਰੰਗ ਹੱਸਾ ਰੰਗ ਰੋਵ ਹੈ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ ਬਾਜ ਸੱਚੇ ਨਾਹੇ ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਨੱਕਾ ਰਗੜਦੇ ਹੁੰਦੇ ਸਾਧ ਸਿੰਘ ਦੀ ਹੱਦ ਟੱਪੇ ਸੋ ਔਲੀ ਆ ਹੱਦਾਂ ਨਹੀਂ ਵੀ ਆ ਆਹ ਸਰਸਾ ਦੀ ਹੱਦ ਟੱਪ ਜੇ ਨਾ ਮਾਣ ਵਡਿਆਈ ਦੀ ਹੱਦ ਹੈ ਵਿਸ਼ੇ ਪਕਾਰਾਂ ਦੀ ਹੱਦ احساس نندا چگلی دی حد حد ٹپے سو اولیا بے حد ٹپے سو پیر حد بے حد جیڑا حدوں بھی ود کر دے او بابا نان سنگھ ہویا او بابا ایشو سنگھ ہویا حد بہد دوویں ٹپے تاں کو ناو فقیر او کتے اتھے رکھے نے دودھ پیندے نے کہندے اجے بھی دودھ پیندے نے ایک واری بابا جی نے کسے نے کہا بابا جی آ کتے کیوں رکھے نے بابا جی کہن لگے بھائی یہ تاں بہت بڑے بڑے افسر نے آ ڈی سی تھی پہلے جنم وچ آ کتا کمشنر تھی تاں علاقہ بندہ بنیا ہے ڈنڈا پھیرے نا جب سخت تھانے دار پھر کانو لوکی شراب کڈدے نے پنڈاں وچ ہے پھر کانو چوریاں ہوندیاں نے بابا آندا آ کتا کمشنر تھی ہے آ وائس چانسلر سی فلانی یونیورسٹی دا بچیاں دیاں کتاباں چک چک کے بیچ بیچ کے پیسے کھاندا ہوندا سی ہے بابا جی کہن لگے بھائی آ جڑا کتا ہے نا فلانا جج تھی ایک کتے نوں بڑا پیار کردے سی کہن لگے بابا جی آ کتے نوں بڑا پیار کردے ہو کہہ رہے آ میرا بھرا تھی مینوں میں ایک واری پنڈ گیا مینوں کہندا کتے وانگوں تریا پھردا کتے وانگوں بھونکدا پھردا میرا بڑا بھرا ہے اور لوکی کہن لگے جے بابا جی دے بھرا دا اے حال ہے تے ساڈا کی حال بنو ساہ سنگ اے سودے نے پھر اے بابا رنان سنگھ اونا دی اونا تو ورسائے بابا نند سنگھ اونا تو ورسائے بابا ایشو سنگھ نانک سر والے سنتاں دی نا اج برسی منا رہے ہو آپ جی برسی منا رہے ہو ایک واری بابا نند سنگھ جی گئے ملن واسطے پوچھو منڈی بابا جی نو ایک جٹ نے گڈی روک لی بابا نند سنگھ دی بابا جی کہن لگے بھائی سیدھا کنیکشن ہوندا اج کل تاں والا ٹی وی ہے نا ٹی وی ایک ٹی وی دی بیماری نکلی تھی اوہدا تاں ڈاکٹراں نے علاج لب لیا روٹی کھانی ٹی وی اگے سونا ٹی وی اگے چاہ پینی ٹی وی اگے ایس ٹی وی دی بیماری دا علاج کوئی ماں پرش کر دے جا گرو گرنتھ صاحب مہاراج جی کر دن تے ہو سکدا ہے نہیں علاج مشکل ہے بڑی مشکل گل ہے پر پھر بھی سن لو جویں ٹی وی دا سبندھ نا ایک کوٹھے تے ڈنڈا کھڑا کیتا ہوندا ہے جنوں کہندے نے ایریل بولدے نے کرے 14 سال تو میں بھی پڑھائی چ لائے پر مینو پتا لگا بھی وہ پڑھائی جڑی پڑھائی تو پڑھن واسطے آیا تھا وہ تو تجے شروع بھی نہیں کیتی ودیا بچاری تو پر پکاری آ دنیاوی پڑھائی نو نہیں کیا بانی کہ پڑھیا مورخ آخی ہے جت لب لوب ہنکارا یہ کہنے بندہ پڑھ لے کے دو روٹیاں کما لی ہے چار نیانے پال لے آ ودیا بچاری تو پر پکاری سما بڑا لگتا پھر کدی یہ تو وچار کران گے بہت ہی دور نہیں جانا مہاپرشاں دے جیون تے وچار چل رہی پریمیوں یوں مہاپرشاں دے جیون بڑے بڑے اونچے جیون ویکھے نے مہاپرشاں دے جویں ساز سنگ جی آ ٹی وی دا سبندھ نا ایریل دے نال ہے ایریل دا سبندھ وہادیاں لہراں دے نال ہے تے وہادیاں لہراں دا سبندھ ٹی وی سینٹر دلی نال ٹی وی سینٹر جلندر نال ہے یوں اے چارے نا ایک سمے نا انہاں دا کنیکشن ایک ہوے تے تاں نا اوہدا ڈبا جا رکھے نا جے سامنے بہنے مورے بہنے جے اگے بیگ نا فوٹو وینے تاں فوٹو صحیح آندی ہے جے چاراں دا کنیکشن ایک ہوے ایویں بابا نند سنگھ ورگے بابا ایشو سنگھ ورگے بابا ہرنام سنگھ ورگے مہاپرش ساہ سنگ جی انہاں دا سبندھ گرو گرنتھ صاحب نال ہے گرو گرنتھ صاحب دا سبندھ دساں گروان نال ہے دساں گروان دا سبندھ اکال پرکھ دے نال ہے ایک سمے وچ نا ایویں نہیں کہ لالو تخان نو گرو صاحب نے کہا جیسی میں آوا خسم کی بانی تیسرا کری گیان میں لالو میں لالو تینوں کوئی من کڑنت گل نہیں کہہ رہا وہ گل کہہ رہا ہوں پروگرام تو ٹی وی تے اوہی آنا جہاں ٹی وی سینٹر تو ریلیز ہونا یوں بابا نند سنگھ نے وہ گل کہی ہے جہی اکال پرکھ والوں آئی ہے من کڑنت گل کوئی نہیں کہی من کڑنت گل کوئی نہیں کہی جویں اج کل چل پی جی چنا منا کر تے میں تیرا چیلا تے تو میرا گر ایویں دی گل بابا نند سنگھ نے نہیں کہی یوں بابا رنان سنگھ پوچھو منڈی والے ماں پورکھ پریمیو کہنے بابا نانسی جی ملن واسطے جا رہے نے دنیا تے دو ہی قسم دے لوگ نے ایک منمکھ دوجے گرمکھ گرمکھ دا راہ نیارا منمکھ دا راہ ہور انہاں دی وکھری وکھری بولی انہاں دوہاں دی نہیں ملدی تور ویکھنوں ہنساں دا رنگ بھی چٹا ہے تے رنگ بگلیاں دا بھی چٹا ہے پر پریمیو انہاں دی کرنی دے وچ فرق ہے بگلے دی چنج سدا ڈڈیاں مچھیاں فردی ہے پر جڑے ہنس نے سرور اندر ہیرا موتی اے ہنساں دا کھانا سار سنگھ جی ویکھن نوں کاں دا رنگ بھی کالا ہے تے کوئل دا رنگ بھی کالا ہے پر کاں دی چنج سدا رہندی بشٹار وچ کوئل دی چنج سدا رہندی پکے پکے پھلاں دے وچ ویکھن نوں مہاپرشاں دا شریر وی بندیاں والا ہوندا ہے پر منمکھاں دا شریر وی بندیاں والا ہوندا ہے پر ماں پرشاں دے کرم بندیاں والے نہیں ہوندے سا سنگ جی جنہیں نہ جڑا سونا معاف کرنا پارس ہے جڑا ساتاں تاتاں نوں سونا بنا کے رکھ دیندا ہے پاس لوہے نوں ٹچ کر دے او سا سنگ جی لوہا سونا بن جاندا ہے چاندی نوں ٹچ کر دے سونا بن جاندی ہے پاس تانبے نوں ٹچ کر دے سونا بن جاندا ہے پر بابا نند سنگھ دے چرن جہے جیو نو پراپت ہو گئے دیوتا بن گیا بابا ایشو سنگھ دے چرن جنہیں پارس نہ ستا تاتا نوں سونا بنا کے رکھ دیندا ہے انہیں مہاپرشاں دے چرن جہے جہے جیو نو پراپت ہوندے گئے او دیوتے بن گئے آ تسی سارے دیوتے بیٹھے ہون ایتھے دیوتے بیٹھے ہو سا سنگ جی یوں اے ساری بابا ایشو سنگھ دی کرپا ہے جن میں بابا نند سنگھ جی ملن واسطے گئے نا ایک منمک بندے نے سنتاں دی گڈی روک لی جدو گڈی روک لی بابا جی نے کہا بھائی تو جان دے بندہ بن جا سیاح بن جا اے گھر نہ بندہ نہ بنیا مک دی گل کی لاگے چاگے زمیندار کٹھے ہو گئے انہوں نے سمجھایا بھائی سنتاں دے نال ویر نہیں چاہیے جان دے مہاپرشاں نوں تین گھنٹے بابا نانسی جی لیٹ ہو گئے اگے پچو منڈی والے مہاپرش لگے کہن جدو بابا نانسی جی گئے آپ نے نمسکار کی پوچھن لگے پتر نند سے لیٹ کیوں ہو گئے کہنا کیتا پتا جی لیٹ کی ہونا تھی ایک منمکھ ٹکر گیا انہیں میری گڈی روک لی تین گھنٹے لیٹ ہو گیا انہیں لنگنی نہیں دتا بابا جی اچھا آنے جاؤ سورے تو سون پی جا اتل بدن نانک گر تیرا وہ تو جی ہوں نا وہ میں تین پرمان دینا وہ مداری ویچا ہونا میرے کو ایسا کچھ ڈنڈا ہوں ایک گیٹک کا ہی ہوں میرے خیال تو تھوڑی جی مٹی رکھ کے نا تو چھوٹیا نانک نہ پھونک مار جدو فوک مارتا نا تو کہہ چرلو مرلو ٹیچک کدی وہ پیسے بنا دینا کدی کچھ بنا دینا وہ بابا رن سنگھ کے بابا نند سنگھ کی مریادا بابا جی کے ہاتھ چی جو بابا جی نے کر دیتا اکال پورکھ نو منظور جو بابا نرس نے کہتا اکال پورکھ نو منظور جو بابا ایشس نے کہتا وہ وحرو نو منظور وہ پرمیشر دے لائق پتر سن جنہوں نے لکھان بندیاں نو ساتھ سنگھ جی امر کی دات دے کے گرو چرنوں نے جوڑیا پہلے بابا جی پتا لگیا بابا رنگ سنگھ جی کہ تین گھنٹے جٹ نے روک رکھا کہنے جا سول پی جائے گا کہن کی دیری کی پرمی وہ جٹ نہ لگ گیا گھر بیٹھا تڑفے توڑن کئی کہنے کدا ہو گیا یہ گل ایڈی تھی پہنچ گئی جی ٹی وی سینٹر دلی تو خبر سڈے گھر پہنچ سکتی نے فوٹو سڈے گھر پہنچ سکتی نے کہ سنتوں کے بدن نہیں پہنچ سکتے ساتھ سنگ کہن کی دیری سی یہو جا سول پیا یہو جی درد اٹھی ساری رات سوندا نہیں پنڈ والے سجن کہن لگے نا تینوں کیا سی نا سنتاں دے نال ویر نہیں رچائی دا مہاپرشاں دے نال لڑی دا نہیں ہوندا ساتھ سنگ جی اینوں گڈی چ پایا نا جدو گڈی چ پایا تے گڈی چ پا کے تے اینوں لے گئے پچو منڈی اگے ساتھ سنگ جی بابا نرسنگھ سنگھ جی نوں ملے بابا نرسنگھ سنگھ جی نوں لگے کہ مہاراج کرپا کرو اینے مورکھ نے کل تہاڈی گڈی روکی سی مہاراج کرپا کرو اینوں بخش دیو تے بابا نرسنگھ جی کہندے نے آندرا میں تینوں کچھ نہیں کیا تے جے بابا رنام سنگھ دا کوئی تیر چل گیا نا تے اوتھے پیش میری نہیں جانی جے کوئی بابا رنام سنگھ دا تیر چل گیا نا اوتھے میری پیش نہیں جانی میں تینوں کچھ نہیں کیا کہندے نے کہ بابا نرسنگھ لگے کر مار آئے اے کرو پھر بابا رنام سنگھ کول کرپا کرو سانو نہ لے کے چلو ہن بابا رنام سنگھ دے کول جانا کوئی کھالا جا والا سی جنوں گئے نا بابا نرسنگھ نال لے گئے جت سی گڈی باہر کھلوتی ہے یہ گڈی چ بیٹھا جا کے بےنتی کی نا بابا رنگ سنگھ چرنا چ نمسکار کر کے تے بابا جی نے بھائی کیویں آئے یہ نہ آخیا بابا جی وہ مورخ جٹ انہیں کل بابا جی کی گڈی روک لی بابا جی گلتی ہو گئی ان کو کرپا کرو تے تا وٹ بڑا پی رہا ہے انہوں راضی کر دو جدو سنگت نے یہ گل کہی نا تے بابا رنگ سنگھ کہندا اجے وہ جوندا ہے دھیان دو اجے جوندا اے کہن دی دیری تھی بابا رنام سنگھ نے ای کیتا جڑے مر گیا گڈی چ بیٹھا سو گیا سسری دی طرح مر گیا سنگت لگی کہن بابا جی وہ پتہ لگیا سنگھ پجا بابا جی تو مر بھی گیا اور سنگت لگی کہن بابا جی وہ تو مر گیا اور مر گیا جی تو بخشاؤ آئے تھی بابا جی نے اچھا بخشاؤ آئے تھی آنے ہوں جوندا پانی ہوں تو کول بیٹھا تھی نیلا کہنے نیلیا مار دھرمراج نواز یہ ہوں جوندا تو نہیں ہوں یہ سچ کھنڈ نل دیے
1: ਉਹ ਕਿੱਥੇ ਸਾਧ ਸੰਗਤ ਐਵੇਂ ਨਹੀਂ ਕਿਹਾ, ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ, ਕਦੀ ਕਿਸੇ ਅੰਨੇ ਨੂੰ ਅੰਨਾ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ, ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ, ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ ਜਿਹਦੀਆਂ ਅੱਖਾਂ ਆਪਣੀਆਂ ਠੀਕ ਨੇ। ਵਿਚਾਰ ਚੱਲੀ ਤੀ ਪ੍ਰੇਮੀਓ, ਆਓ ਇਧਰ, ਇਹ ਰਾਜਾ ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿੱਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਨ੍ਹਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। ਤਿੰਨ ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਹ ਸੰਗੀ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵੱਜੇ ਨੇ, ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ ਤਿੰਨ ਚੋਰ ਬੈਠੇ ਨੇ, ਤਿੰਨ ਬੰਦੇ ਬੈਠੇ ਨੇ, ਆਪਸ ਵਿਚ ਗੱਲਾਂ ਕਰ ਰਹੇ ਨੇ। ਅਸਲ ਵਿਚ ਤਿੰਨ ਚੋਰ ਸੀ, ਆਹ ਤਿੰਨ ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ ਤਿੰਨੇ ਕਿਸਮ ਦੇ ਚੋਰ ਆ। ਚੋਰ ਇਕ ਰਜੋ ਗੁਣੀ, ਦੂਜੇ ਤਮੋ ਗੁਣੀ, ਤੀਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੂੰ ਚੌਥੇ ਗੁਣ ਚ ਵਿਚਰਦੇ ਨੇ, ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ, ਬਰਮ ਸੁਣੀਆਂ, ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਦੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਵੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ, ਬਰਮ। ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਤੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ, ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ, ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਿਹਾ ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਿ ਰਿਹਾ, ਆਪ ਸੁਣ ਰਿਹਾ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ, ਬਰਮ ਸਰੋਤੀ, ਬਰਮ ਬਣਤਾ। ਬਰਮ ਗਿਆਨੀ ਬਰਮ ਕਾ ਬਣਤਾ ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨੇ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗ ਗਈ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਕਹਿੰਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ, ਪਹਿਲਾਂ ਤੇ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਬਈ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਹਿਬ ਸੰਗਤ ਜੀ ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਵਾਲੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਦੇ ਨੇ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ ਤੁਹਾਡੇ ਚੋਂ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੋਂ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ ਤਾਲਾ ਟੁੱਟਣਾ ਚਾਹੀਦਾ ਅੱਖ ਦੇ ਫੁਲਕਾਰੇ ਦੇ ਵਿਚ ਨਾ, ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈ ਆਪਾਂ ਤਾਂ ਬੜੀ ਮੌਜ ਬਣ ਗਈ। ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ, ਰਾਜੇ ਨੂੰ ਕਹਿੰਦਾ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਕਹਿੰਦਾ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ, ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ لوگ کھلنا چاہیے تو مہاراج اکھ دے پھکارے تے خزانہ باہر کٹ کے رکھ دے نے بھاویں پتال چ دبیا ہوئے. راجا کہندا بڑے چنگے گن نے تہاڈے تے. تے راجے نوں کہندے نے تیرے کی گن ہے؟ تو کہندا میں وی تھوڑا بھرا. راجا کہندا خدا دا خاستا. کہندا وی ہے تاں میں بھی چوری. کہندا رب نہ کرے جے تسی تنے چوری کر دے پھڑے جاؤ نا. کہندا میرے تے آ گن ہے جے میں اپنی داڑھی لا رہا تانوں تنے نوں بری کر سکدا. اور راجا تے کہندا جے داڑھی لا رہا تانوں تنے نوں بری کر سکدا. چور کہندے موج بن گئی ہے پھر آپ نے ڈر گیا جی داری تھوڑے داری لاؤں نہ آپ بری ہو سکتے. کہنے چلو پنجو راج کا خزانہ. ایک نے جا کے سنگیا دوجے نے دیکھا تو خزانہ دبیا. دوجے نے تالا بنا چابی تو کھولتا. تیجے نے خزانہ کڈ دتا. راج نے دیکھا خزانہ لے گئے ایک پاسے ہو گیا. حکم دیتا سپاہیاں وغیرہ نو کہندا فڑ لو تنے چور. وہ بچارے فڑے گئے. جدو فڑے گئے راجا ہو گیا ایک پاسے انہوں نے دیکھا بھی چوتھا بندہ کتنے گیا. وہ داری لاؤن والا کتنے گیا؟ اجلا کہنا جی داڑھی لا رہے تھے سارے بری کر دو. گیا کتنے داڑھی لاؤن والا؟ وہ صاف سوئی جی جب دن چڑھیا نہ بچارے فڑے تو گئے. اور راجے کا لگیا دربار تو راجا نا حکم کیتا صاف سنگ جی کی تنے چور ہونا جہے تنے چور رات کے فڑے نے انہوں نے پیش کیتا جائے. جدو راجے کے سامنے تنے چور پیش ہوئے راجا پوچھتا انہوں بھائی چوریوں کیوں کرتے ہو؟ ہوں جا چور سنگ سے فڑا جائے انہیں کو مکر کی گنجائش کتنے ہے؟ وہ کہتے مہاراج کی دسی ہے گزارا نہیں ہوں. راجا کہنا ای دسو تے جی گن کی نے؟ پہلا کہندا جی میرے جی گن ہے جتھے مرضی خزانہ دبیا ہوے جتھے مرضی خزانہ دبیا ہوے میں نے سنگ کے دس دینا. راجا کہندا بہت چنگا گن ہے کمال دا گن ہے. راجا دوجے نوں پتہ تیرے کی گن ہے؟ کہندا خزانے دا پتہ لگنا چاہیے. کہندا بنا جو دا مرضی تالا ہوے بنا چابی تو کھول کے رکھ دینا. راجا کہندا بھی اے وی بڑا کمال دا گن ہے. جدوں راجا تیجے نوں پچھدا نا تے جڑا دوجا بندہ سن انہوں نے راج نوں پچھا لیا تے بندہ راج والا ہے. یہ رات والا بندہ دوجے نے پچھانے. مہاپرشاں کی سمجھ کروڑوں میں کسی بھاگا والے آتی ہے. تو وہ اجے راجے چور نے پچھانے دوجے نے. انہوں نے سوچا بندہ رات والا. تو جدو راجا تیجے نو پوچھنے لگا بھی تیرے چ کی گن ہے؟ وہ کہنے لگا مہاراج پہلا خزانہ سو کے دستا دوجا جڑا بنا چابی تو تالا کھول دینا تالا کھلنا چاہیے. کہندا مہاراج بھاوے پتال وچ خزانہ دبیا ہوئے اکھ دے پنکارے چ کڈ کے باہر رکھ دینا. راجا کہندا بھی گن دا تہاڈے چ بڑے کمال دے نے. جڑا دوجا دے نے راجے نوں پچھان لیا. تو راجا آندا تنہاں نوں آندا تنہ چوراں نوں کہندا تہانوں سزا کی دئیے؟ تے جڑا دوجا چور ہے کہندا سزا کی دینی سی دینی ہے. آپے تاں تسی راتی آکھیا سی تنے چوری کر دے پھڑے جائیے داڑھی لا دے تنہاں نوں بری کر سکنا. ہن تسی وی داڑھی لا دو اور راجا ہس پیا کہندا جنہ تن چاہیے لے جاؤ اگوں واسطے بندے بنو. اور جویں راجے نے داڑھی لا کے تنے چور بری کر دیتے بابا ایشو سنگھ واسطے اور مکتی جیو نو دینی داڑھی لاؤن دی نہیں سی تیارے. تے ہن سما اجازت ساری زندگی فتح نہیں بلائی. پٹیالے دا مہاراجا ایک بار بابا ایشو سنگھ جی نو ملن واسطے آیا. وہ نہیں بھی بابا نان سنگھ جی دے چرنا وچ بابا ایشو سنگھ جی سیوا کردے سن. بابا نان سنگھ جی پرشادا شاگرا نے تے پٹیالے والے راج دا فرنا بنیا کہ کدی مینو نہ اے مہاپرشاں دا سیت پرساد مل جائے. سنت لگے کہ اے فرنا بنیا. ہن بابا جی دا انترجامی تے سدیا بابا ایشر سنگھ نوں کہندے پتر ایشر آلا پرساد اے مہاراج پٹیالے نوں نہ فلانے فلانے کمرے چ لے جا تے نالے بٹھا دے نالے نوں پرساد دے. جدوں پرساد چھکیا نا پرسادا چھکیا مہاپرشاں دا سیت پرساد دمے والی دوبارے دا جھوٹا کھاواں گے نا دما لگ جو. ملیریا دا جھوٹا کھاواں ملیریا ہو جو. کینسر والے دا جھوٹا کھاواں گے کینسر ہو جو. جے مہاپرشاں دا جھوٹا کھاواں گے نا نام جپن والے دا پھر نام دے کٹانو اندر چلے جان گے اندر چلے جان گے نام دے.

ਅਸੀਂ ਵਿਹਲੇ ਹਾਂ, ਕਹਿਣਾ ਕੀਤਾ ਬਾਬਾ ਜੀ ਹੁਣ ਤਾਂ ਤੁਸੀਂ ਮੈਨੂੰ ਬਾਬਾ ਨੰਦ ਸਿੰਘ ਦਾ ਰੂਪ ਨਜ਼ਰ ਆਉਂਦੇ ਹੋ। ਪ੍ਰੇਮੀਓ ਜੋ ਜਨਮ ਜਲ ਆਏ ਖਟਾਨਾ, ਤੂੰ ਜੋਤੀ ਸਿੰਘ ਜੋ ਸਮਾਨਾ। ਉਹ ਮਹਾਂਪੁਰਸ਼ ਜੀ ਨੇ ਸਾਰੀ ਜ਼ਿੰਦਗੀ ਕਿਸੇ ਨੂੰ ਫਤਿਹ ਨਹੀਂ ਬੁਲਾਈ, ਉਦੋਂ ਫਤਿਹ ਬੁਲਾਈ ਹੈ। ਕਹਿੰਦੇ ਹੁੰਦੇ ਸਨ ਉਦੋਂ ਫਤਿਹ ਬੁਲਾਉਣੀ ਚਾਹੀਦੀ ਜਦੋਂ ਕੰਮ ਸੰਪੂਰਨ ਹੋ ਜਾਏ। ਅੱਜ ਵਾਲੇ ਦਿਨ ਸ਼ਾਮ ਦੇ 7 ਵੱਜ ਕੇ ਕੁਝ ਮਿੰਟਾਂ ਦੇ ਜਦੋਂ ਸ੍ਰੀ ਰਹਿਰਾਜ ਜੀ ਦੇ ਪਾਰ ਦੇ ਪਏ ਭੋਗ, ਪ੍ਰੇਮੀ ਆਪ ਜੀ ਨੇ ਕਿਹਾ ਗੁਰੂ ਕੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਸਰੀਰ ਛੱਡ ਦਿੱਤਾ। ਮਹਾਂਪੁਰਸ਼ ਬਰਮ ਚ ਆਉਂਦੇ ਨੇ, ਬਰਮ ਦੇ ਵਿਚ ਚਲੇ ਜਾਂਦੇ ਨੇ। ਸੋ ਪ੍ਰੇਮੀਓ ਫਿਰ ਕਦੀ ਸਮਾਂ ਬਣਿਆ ਸੰਗਤ ਦੇ ਕਰਾਂਗੇ ਦਰਸ਼ਨ। ਸਾਧ ਸੰਗਤ ਜੀ ਆ ਰਸਤੇ ਦੇ ਬੜੇ ਖਰਾਬ ਨੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹੋ, ਸੜਕਾਂ ਟੁੱਟ ਗਈਆਂ ਪਾਣੀ ਨਾਲ। ਇਹ ਰਸਤੇ ਭਾਵੇਂ ਖਰਾਬ ਨੇ ਪਰ ਦਰਗਾਹ ਦੇ ਰਸਤੇ ਅੱਜ ਤੁਸੀਂ ਸਾਫ਼ ਕਰ ਲੈਣੇ।

हरि जियो नाम परियो रामदास नाम परियो रामदास हो दीन दयाल कृपा।

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ ਹੈ। ਤੋ ਆਓ, ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ, ਹੁਕਮ ਮੰਨਿਆ, ਉਹ ਸੇਵਕ ਤੋਂ ਕਿਸ ਤਰ੍ਹਾਂ

ਜਿਹੜਾ ਇਸ ਸਿੱਖ ਨੂੰ ਆਪ ਲੈਣ ਵਾਸਤੇ ਆਇਆ। ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲਹਿਣੇ ਨੇ ਕਿਹਾ ਉਹ ਧਰਮਸ਼ਾਲਾ ਕਿੱਥੇ? ਜਿੱਥੇ ਗੁਰੂ ਨਾਨਕ ਵਸਦਾ ਹੈ। ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲਹਿਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲਹਿਣਾ ਅਗਾਂਹ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ, ਹੋਰ ਕੋਈ

ಚಕ್ರದಾಸ್.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ, ਕਿਉਂਕਿ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ? ਆਪਣੇ ਗ੍ਰਸਤ ਜੀਵਨ ਵਿੱਚ ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ ਹੈ। ਅਮਰਦਾਸ ਕਹਿਣ ਲੱਗੇ, ਬੇਟਾ ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ
खडूर साहब चल पे। जद खडूर साहब पहुंचे, गुरु अंगद साहब संगतां दे नाल बैठे हुए दोरों तक लिया कि साडा कुड़म अमरदास आ रहे हैं, क्योंकि भरा दा भरा भी कुड़म ही मनिया जाता है। गुरु अंगद साहब ने आसन दिता कि साडे कुड़म दा भरा कोई भी कुड़म ही लगा कुड़म आया। जद सिंघासन दिता बैठन वास्ते ता अमरदास ने हाथ जोड़ के चरणा ते मत्था टेकिया ते चरणा दे कोल ही बैठ गए। कहन लगे, पातशाह मैं कुड़म बन के नहीं आया, सेवक बन के आया। अपने चरणा विच देओ जगह, सिख बनाओ, अपना सेवक बना लो। उमर अमरदास दी ओ है जिन्हों आप कहने बुढ़ेपा। उस उम्र में आके सेवा की थी, लंगर च भांडे मांजे, लंगर पकाया, झाड़ू फेरिया और कठिन सेवा लई रोज सवेरे कुछ मील चल के ब्यासा दरिया से जाते पानी की गागर भर के फिर वापस आके पैदल

ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ? ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ। ਕੋਲ ਜੁਲਾਹਿਆਂ ਦਾ ਘਰ ਸੀ, ਡਿੱਗਣ ਦਾ ਖੜਾਕ ਹੋਇਆ। ਜੁਲਾਹਿਆ ਘਰਵਾਲੀ ਨੂੰ ਕਹਿਣ ਲੱਗਾ, ਖੜਾਕ ਹੋਇਆ, ਕੌਣ ਹੋ ਸਕਦਾ? ਅੱਧੀ ਰਾਤ ਦਾ ਵੇਲਾ ਹੈ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਡਿੱਗ ਹੈ। ਜੁਲਾਈ ਦੀ ਘਰ ਵਾਲੀ, ਜੁਲਾਈ ਕਹਿਣ ਲੱਗੀ, ਕੌਣ ਹੋ ਸਕਦਾ ਇਸ ਵੇਲੇ? ਇੱਕੋ ਹੀ ਤਾਂ ਹੈ, ਅਮਰੂ ਨੀ ਥਾਵਾਂ ਜਿਹੜਾ ਰੋਜ਼ ਰਾਤ ਨੂੰ ਇੱਥੋਂ ਪਾਣੀ ਲੈ ਕੇ ਲੰਘਦਾ ਹੈ। ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ, ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ, ਇਹ ਨਿਥਾਵਾਂ ਹੈ, ਇਹਦਾ ਕੋਈ ਥਾਂ ਨਹੀਂ। ਜੁਲਾਈ ਨੇ ਜਦੋਂ ਇਹ ਗੱਲ ਕਹੀ, ਇਹ ਅਮਰੂ ਨਿਥਾਵਾਂ ਹੈ, ਤੇ ਅਮਰਦਾਸ ਜੀ ਹੱਸ ਪਏ। ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ, ਚੱਲੀ ਨਾ ਹੋਵੇ, ਪਾਗਲ ਨਾ ਹੋਵੇ, ਕੋਈ ਨੂੰ ਕੀ ਪਤਾ ਕਿ ਮੈਂ ਥਾਂ ਵਾਲਾ, ਮੈਂ ਨਿਥਾਵਾਂ ਨਹੀਂ, ਮੇਰਾ ਥਾਂ ਤਾਂ ਗੁਰੂ ਨਾਨਕ ਹੈ, ਮੇਰਾ ਥਾਂ ਗੁਰੂ ਅੰਗਦ ਹੈ, ਮੈਂ ਤੇ ਗੁਰੂ ਵਾਲਾ ਵਾਂ, ਮੈਂ ਨਿਥਾਵਾਂ ਕਿੱਥੇ? ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ, ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ। ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ। ਉਧਰ ਜੁਲਾਈ ਝੱਲੀ ਹੋ ਗਈ, ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ। ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ, ਉਹਨਾਂ ਹੈਰਾਨ ਕਰ ਦਿੱਤਾ ਦੁਨੀਆ ਨੂੰ। ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ, ਅਮਰਦਾਸ ਤੁਸਾਂ ਬੜੀ ਸੇਵਾ ਕੀਤੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ। 5 ਪੈਸੇ ਨਾਰੀਅਲ ਅੱਗੇ ਰੱਖਿਆ, ਪਰਿਕਰਮਾ ਕੀਤੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ, ਅਮਰਦਾਸ ਹੁਣ ਤੂੰ ਸੇਵਕ ਨਹੀਂ, ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ, ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ। ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਇਹ ਭੁੱਲ ਗਈ, ਇਹਨੂੰ ਬਖਸ਼ ਦਿਓ। ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ, ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨੀ ਥਾਵਾਂ ਹੈ, ਪਰ ਹੁਣ ਦੇਖੋ ਇਹ ਥਾਂ ਵਾਲਾ, ਇਹੋ ਹੀ ਥਾਂ ਵਾਲਾ ਨਹੀਂ
ਹੁਣ ਜਿਹੜੇ ਨਿਥਾਵੇ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ। ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ, ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ, ਨਿਮਾਣਿਓ ਕੇ ਮਾਨ ਗੁਰੂ, ਨਿਤਾਣਿਓ ਕੇ ਤਾਨ ਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ। ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ, ਅੰਗਦ ਕਿਰਪਾ ਧਾਰ ਅਮਰਦਾਸ ਫਿਰ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਜੋਤ ਅਮਰਦਾਸ ਨੂੰ ਬਖਸ਼ ਕੇ

ਭਾਈ ਜੇਠਾ ਪਿਆਰ ਦੇ ਨਾਲ ਘਰ ਵਾਲੇ ਜੇਠਾ ਕਿਆ ਕਰਦੇ ਸਨ। ਗੁਰੂ ਅਮਰਦਾਸ ਜਿਨ੍ਹਾਂ ਬਿਆਸਾ ਦੇ ਕਿਨਾਰੇ ਗੋਇੰਦਵਾਲ ਸ਼ਹਿਰ ਵਸਾਇਆ, ਸੰਗਤਾਂ ਦੇ ਨਾਲ ਭਾਈ ਜੇਠਾ ਵੀ ਗੋਇੰਦਵਾਲ ਸਾਹਿਬ ਆਏ, ਸੇਵਾ ਕਰਨ ਲੱਗ ਪਏ। ਇਤਨੀ ਸੇਵਾ ਕੀਤੀ, ਇਤਨੀ ਸੇਵਾ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਸੁਪੁੱਤਰੀ ਬਾਨੀ ਦਾ ਵਿਆਹ ਭਾਈ ਜੇਠਾ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਗੁਰੂ ਘਰ ਦੇ ਸੇਵਕ ਹੀ ਰਹੇ, ਜਵਾਈਆਂ ਵਾਲੀ ਪ੍ਰਾਹੁਣਿਆਂ ਵਾਲੀ ਆਕੜ ਨਹੀਂ ਦੱਸੀ। ਸਮਾਂ ਬੀਤਦਾ ਰਿਹਾ, ਗੁਰੂ ਅਮਰਦਾਸ ਜੀ ਦੇ ਦੋ ਜਵਾਈ ਸਨ, ਇੱਕ ਰਾਮਾ ਜੀ ਇੱਕ ਗੁਰੂ ਰਾਮਦਾਸ। ਗੁਰਗੱਦੀ ਦੇਣ ਦਾ ਸਮਾਂ ਆ ਰਿਹਾ, ਪਰ ਗੁਰਗੱਦੀ ਇਹ ਨਿੱਜੀ ਜਾਇਦਾਦ ਨਹੀਂ, ਇਲਾਹੀ ਦਾਤ ਹੈ। ਇੱਕ ਦਿਨ ਗੁਰੂ ਅਮਰਦਾਸ ਨੇ ਰਾਮਾ ਜੀ ਤੇ ਗੁਰੂ ਰਾਮਦਾਸ ਦੋਨਾਂ ਨੂੰ ਬੁਲਾ ਕੇ ਕਿਹਾ, ਭਾਈ ਦੋ ਥੜੇ ਬਣਾਓ, ਪਰ ਬਹੁਤ ਸੋਹਣੇ ਬਣਨੇ ਚਾਹੀਦੇ ਨੇ। ਸਾਰਾ ਦਿਨ ਲਾ ਕੇ ਰਾਮਾ ਜੀ ਅਤੇ ਗੁਰੂ ਰਾਮਦਾਸ ਨੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਦੇ ਵੇਲੇ ਗੁਰੂ ਅਮਰਦਾਸ ਆਏ, ਥੜੇ ਦੇਖੇ ਤੇ ਕਹਿਣ ਲੱਗੇ, ਥੜੇ ਪਸੰਦ ਨਹੀਂ ਆਏ, ਢਾ ਕੇ ਦੁਬਾਰਾ ਬਣਾਓ। ਥੜੇ ਢਾ ਦਿੱਤੇ। ਦੂਸਰੇ ਦਿਨ ਫਿਰ ਬੜੀ ਮਿਹਨਤ ਕਰਕੇ ਬੜੇ ਸੁੰਦਰ ਥੜੇ ਬਣਾਏ। ਸ਼ਾਮ ਨੂੰ ਗੁਰੂ ਅਮਰਦਾਸ ਧਿਰ ਆਏ, ਕਹਿਣ ਲੱਗੇ ਥੜੇ ਚੰਗੇ ਨਹੀਂ ਬਣੇ, ਢਾ ਕੇ ਫਿਰ ਬਣਾਓ। ਦੂਸਰੇ ਦਿਨ ਵੀ ਥੜੇ ਢਾ ਕੇ, ਤੀਸਰੇ ਦਿਨ ਫਿਰ ਥੜੇ ਬਣਾਏ। ਤੀਸਰੇ ਦਿਨ ਗੁਰੂ ਅਮਰਦਾਸ ਫਿਰ ਆਏ ਤੇ ਕਹਿਣ ਲੱਗੇ, ਥੜੇ ਅੱਜ ਵੀ ਠੀਕ ਨਹੀਂ ਬਣੇ, ਇਹਨਾਂ ਨੂੰ ਢਾ ਕੇ ਫਿਰ ਬਣਾਓ। ਤਾਂ ਰਾਮਾ ਜੀ ਖਿੱਜ ਕੇ ਕਹਿਣ ਲੱਗੇ, ਅਸਾਂ ਤਾਂ ਥੜੇ ਬੜੇ ਸੁੰਦਰ ਬਣਾਏ, ਬੜੀ ਮਿਹਨਤ ਦੇ ਨਾਲ, ਪਰ ਆਪ ਜੀ ਨੂੰ ਪਸੰਦ ਨਹੀਂ ਆਉਂਦੇ। ਆਪ ਜੀ ਦੀ ਉਮਰ ਵਡੇਰੀ ਹੋ ਗਈ ਹੈ, ਚੰਗੀ ਚੀਜ਼ ਵੀ ਚੰਗੀ ਨਹੀਂ ਲੱਗਦੀ, ਮੈਂ ਤਾਂ ਇਸ ਤੋਂ ਅੱਛਾ ਹੋਰ ਨਹੀਂ ਬਣਾ ਸਕਦਾ, ਇਹ ਕਹਿ ਕੇ ਚਲੇ ਗਏ। ਤੇ ਜਦ ਗੁਰੂ ਅਮਰਦਾਸ ਭਾਈ ਜੇਠਾ ਰਾਮਦਾਸ ਨੂੰ ਕਿਹਾ, ਰਾਮਦਾਸ ਥੜਾ ਤੇਰਾ ਵੀ ਠੀਕ ਨਹੀਂ ਬਣਿਆ, ਢਾ ਕੇ ਬਣਾਓ। ਤਾਂ ਰਾਮਦਾਸ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਦਾਤਾ ਸਾਡੀ ਮਤ ਬੜੀ ਥੋੜੀ ਹੈ, ਸਾਡੀ ਸਮਝ ਬੜੀ ਛੋਟੀ ਹੈ, ਸੱਚੇ ਪਾਤਸ਼ਾਹ ਹੁਣੇ ਢਾ ਦਿੰਦਾ ਇਹ ਥੜਾ, ਆਪ ਜੀ ਜਿਸ ਤਰ੍ਹਾਂ ਹੁਕਮ ਕਰੋ ਉਸੇ ਤਰ੍ਹਾਂ ਫਿਰ ਥੜਾ ਬਣਾਵਾਂਗਾ, ਕਿਉਂਕਿ ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਜਿਸ ਤਰ੍ਹਾਂ ਹੁਕਮ ਕਰੋ ਸੇਵਾ ਕਰਾਂਗਾ, ਇਹ ਹੈ ਹੁਕਮ ਮੰਨਣਾ, ਸੇਵਾ ਕਰਨੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਤਾਂ ਹੁਣ ਗੁਰੂ ਨੇ ਕਿਤਨੀ ਕਿਰਪਾ ਕੀਤੀ, ਰਾਮਦਾਸ ਨੂੰ ਉਸ ਸਿੰਘਾਸਨ ਤੇ ਬਿਠਾ ਦਿੱਤਾ ਜਿੱਥੇ ਆਪ ਬੈਠਿਆ ਕਰਦੇ ਸਨ। ਪਰਿਕਰਮਾ ਕੀਤੀ, ਹੁਣ ਰਾਮਦਾਸ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਰਾਮਦਾਸ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਸੇਵਾ, ਸਿਮਰਨ ਔਰ ਹੁਕਮ ਮੰਨਣ ਦਾ ਇਹ ਫਲ ਮਿਲਿਆ ਕਿ ਰਾਮਦਾਸ ਗੁਰੂ ਰਾਮਦਾਸ ਬਣ ਗਏ, ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ,
जिते सरोवर बनिया हरि मंदिर बनिया ते जेड़ा भी उत्ते इशनान करता है जदू भी वह गल कहता है इशनान करता है तो उहदे मुंह तों अपने आप ही निकलता है रामदास सरोवर नाते सब उतरे पाप कमाते। पर एक गल कह दिया गुरु बन के मन विच हंकार नहीं आया। गुरु नानक साहब दे साहिबजादे बाबा श्री चंद गुरु रामदास जी नूं मिलन आए। गुरु रामदास जी दा दाढ़ा बड़ा लम्मा सी ते बाबा श्री चंद कहन लगे रामदास इन्ना लम्मा दाढ़ा इन्नी लम्मी दाढ़ी क्यों वधाई? होर कोई हुंदा उहदा जवाब कुछ होर हुंदा पर गुरु रामदास दा जवाब की सी? एक हथ दे नाल अपनी दाढ़ी फड़ ली एक हथ दे नाल बाबा श्री चंद दे पैर फड़ ले अपनी दाढ़ी दे नाल बाबा श्री चंद जी दे पैर झाड़न लग पे गुरु रामदास ते नाले कहंदे ने बाबा जी तुहाडे वर्गे महापुरुषां दे चरण झाड़न वास्ते ए दाढ़ा वधाया होया। तां बाबा श्री चंद कहन लगे रामदास अगर ए निम्रता साडे विच हुंदी ते असी गुरु ना बन जांदे। पट कह रहे ने ऐसे गुरु किथे मिलनगे इसे वास्ते सारे दर छड के इन्हां दे दर आ पए आ। अमरदास अमृत छतर गुरु रामे दियो हुण गुरु रामदास ने कृपा की थी। गुरु रामदास जी दे तीन सपुत्र सन वड्डे बाबा पृथ्वी चंद उन्हां तों छोटे महादेव ते तीसरे अर्जन देव जिन्हां नूं आपां हुण गुरु अर्जन साहब कह के याद करदे। वड्डे दोनों पुत्र ना सेवा वाल ध्यान ना हुक्म मनण वाल ते गुरु अर्जन साहब जो पिता गुरु ने कहा कहा कदी नहीं मोड़िया और आगे आ सेवा दा सदका ए गुरुगति ए इलाही जोत। हुण गुरु रामदास पातशाह ने कृपा करके गुरु अर्जन साहब नूं बख्श दित्ती। अमरदास अमृत छतर गुरु रामे दियो गुरु रामदास दर्शन परस कहे मथरा अमृत बयन मूर्त पंच प्रमाण पुरख गुरु अर्जन पिखो नयन। कि हुण पंजवी जोत गुरु अर्जन साहब गुरगद्दी ते बैठे ने जेड़े प्रमाण पुरख ने ते पट कहिंदा है अगर दर्शन करने ने इन अखां दे नाल तां गुरु अर्जन दे करो क्योंकि दर्शन कीते हैं। जन्म मरन सौर जांदा है तुद दिठे सच्चे पातशाह मल जन्म जन्म दी घटिए। इस बाणी इतिहास तों आप सिख्या लैणी अपने गुरु दा हुक्म मनना सेवा करनी सिमरन करना अपने घर विच अपने मां बाप वड्डियां दा क्या मनना उन्हां दा आदर करना उन्हां दी आग्या विच चलना निहायत जरूरी है क्योंकि कहंदे ने जिन्हें मां बाप दी सेवा नहीं कीती वो कितना भी दान पुन करे वो कितना भी तीर्थां ते जावे वो कदी सफल नहीं हुंदा। मां बाप दी सेवा कीती समझो रब

ਮੇਰੇ ਧਨ ਗੁਰੂ ਨਾਨਕ ਜੀਓ ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿੱਚ ਆਪ ਜੀ ਉਹੋ ਹੀ ਤਾਂ ਆਏ ਹੋ ਜੋ ਜਿਸ ਦੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਹੀ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਦਾ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿੱਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ ਹੈ, ਜਿਨ੍ਹਾਂ ਨੇ ਤੁਹਾਨੂੰ ਜਾਣਿਆ ਹੈ, ਸ੍ਰੀ ਮੁੱਖ ਸ਼ਬਦ ਗੁਰ ਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਏ, ਭਰਪੂਰ ਕਰ ਦਿੱਤਾ ਏ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾਦ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ ਪੂਰਨ ਬ੍ਰਹਮ ਗੁਰਸਿੱਖਣ ਲਗਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣੇ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ, ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ ਮੈਨੂੰ। ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਨ੍ਹਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ ਨੇ। ਗ੍ਰਹਿ ਲਾਲ ਆਏ ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਕਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ, ਤਾਂ ਕੀ ਉਪਮਾ ਕਿਆ ਗਣਾ ਮੈਂ ਉਹਦੀ, ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਮਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸ ਨੂੰ ਆਪ ਘਰ ਜਾ ਕੇ
अपने नाल जोड़ लिया, प्रभु नाल जोड़ लिया। तिस बिना नहीं जाए जी, जे कोई समझे ओदे तो बिना कोई होर सहज का टिकाणा है, आनंद का चैन का टिकाणा है कोई ना। बल जाए नानक सदा करते, साहब कहते ने उस करता पुरख तो मैं बलिहार जावा, जेड़ा सब में रहा समाए जी, सारिया च जो रमिया होया। जिस वेले हिरदे च वस जाता है ना सच जानना, जिस वेले गुरु नानक हिरदे च वसदा है ना, बड़ी करामात होंदी, बड़ी अजीब गल वापरदी। मनुख कुछ दा कुछ हो जाता है, मनुख दे जीवन च बड़ी वड्डी क्रांति आ जाती, बहुत वड्डा इनकलाब, बड़ी वड्डी तब्दीली आ जाती। वो जिहड़ी आनंद दी दशा महाराज दस रहे ने बिल्कुल वैसी ही वापर जाती। शरीर रूप करके धन गुरु नानक माता तृप्ता की कुख तो सत्कार योग मेहता कल्याण राज दे घर च जन्म लेंदे ने। धन भाग इस धरती दे, धन भाग उस परिवार दे, धन भाग उस घर दे, उस नगर दे। धन धन पिता, धन धन कुल, धन धन सो जननी, जिनी गुरु जनिया माए। सारे धन पर जिस वेले गुरु नानक किसी के हिरदे च आके वसते ने, शब्द रूप च वसते ने, अपने बचना नाल किसी के हिरदे च वसते ने, असली तां गुरु नानक का जन्म उस वेले हुंदा है जिस वेले किसी के हिरदे च प्रकाशमान हुंदे। शरीर रूप करके ओ ननकाणा साहब दर्शन बख्शते ने, राय भोई की तलवंडी च दर्शन बख्शते ने, लेकिन मत समझना कि वह एक इतिहास है हो गया। अज भी गुरु नानक हिरदे च वसते हैं जिन्ह ने गुरु नानक जानिया है। जैसा कि बाणी च पढ़ते हैं आपां, गुर नानक जिन सुनिया पेखिया से फिर गर्भाश ना परिया रे। जमन मरण तो मुक्त हो जाते ने जिन्ह ने गुरु नानक वर्गा गुरु सुनिया वेखिया है, समझिया है जिसने गुरु नानक नूं, जमन मरण तो रहत हो गया। ਤੇ ਉਹ ਜਿਸਲੇ ਹਿਰਦੇ ਚ ਵਸਦੇ ਨੇ ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ ਥੱਲੇ ਲਾ ਕੇ ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ ਨੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਹਨਾਂ ਚੱਕਰਾਂ ਚ ਪਏ ਹੋਏ ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ ਚਲੋ ਜਗਤ ਵਿਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ, ਸਰੀਰ ਰੂਪ ਕਰਕੇ ਥਾਂ ਥਾਂ

ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ, ਗੁਰਮਤ ਦੇ ਰਾਹ ਦੇ ਉੱਤੇ, ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬਖੀ, ਕਿੱਥੇ ਕਿੱਥੇ ਨਹੀਂ ਫਿਰੇ। ਗੜ ਬਗਦਾਦ ਨਿਵਾਏ ਕੇ, ਮੱਕਾ ਮਦੀਨਾ ਸਭ ਨਿਵਾਇਆ, ਪਤਾ ਨੀ ਕਿੱਥੇ ਕਿੱਥੇ ਜਾ ਜਾ ਕੇ, ਕਈ ਜੰਗਲ ਗਾ ਕੇ, ਸਮੁੰਦਰਾਂ ਨੂੰ ਪਾਰ ਕਰਕੇ, ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ, ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ, ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿਚ, ਕਿੱਥੇ ਕਿੱਥੇ ਫਿਰ ਕੇ, ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿਚ, ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ, ਪੂਰੇ ਭਾਰਤ ਵਰਸ਼ ਤੇ ਨਹੀਂ, ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ। ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ, ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਮਿਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ, ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ, ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ ਉਹਦੇ ਘਰ ਵਿਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ, ਨਿਰੰਕਾਰ ਹੀ ਆ ਵਸਿਆ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਡਾਈ ਨੇ ਦਰਸ਼ਨ ਕੀਤੇ ਚੱਕਰਿਤ ਰਹਿ ਗਈ, ਕਹਿਣ ਲੱਗੀ ਮੇਰੇ ਹੱਥਾਂ ਵਿਚ ਬੜੇ ਬਾਲ ਜੰਮੇ, ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜੰਮੇ, ਉਹਨੂੰ ਪਤਾ ਨਹੀਂ ਨਾ ਕੌਣ ਜੰਮੇ। ਪੰਡਿਤ ਹਰਦਿਆਲ ਆਏ, ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ, ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ, ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ, ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿਚ ਕਰ ਦਿੱਤਾ।
लेकिन मेरे भागा च यह नहीं कि जो कुछ ए संसार दे उत्ते पसारेगा वह वेख सका। मेरी उम्र आगे नहीं देगी कि मैं उस समय तक वेख सका कि संसार नूं केड़े केड़े प्यारे प्यारे सुनेह दिंदा है, कैसे कौतक विखाउंदा है, की कुछ वरताउंदा है, वह मैं ना वेख सकांगा। मैं तो उस करके वैराग विच आ गया। जन्म ते जिन्होंने दर्शन किए उन्होंने समझे कि पता नहीं की करेगा। ते ही नहीं, छोटे छोटे हुंदे आ कितने ही कौतक वरताए, किते लेटिया होया उत्ते सर्प पै छाया करदे, किते माल डंगरां ने जे खेती चर लईए ते उह खेती मुड़ के हरी पई हुंदी, किते बालां नूं नाल लैके उन्हां नूं सतनाम ते वाहिगुरू दा जाप पै कराउंदे ने, एक ओंकार पै दड़ाउंदे ने, किते उह पिता जी दे दित्ते होए 20 रुपये साधां नूं खवा के सच्चे सौदे पै करदे ने, जिहदियां बरकतां अज वी पै खाने आ असीं। गुरु नानक दे उस महादान नूं, उस महापुन नूं अज लंगर दा नां दिंदे। पता नहीं उसे दी बरकत सदका ही असन बसन गुरसिख लड़ाए हैं। गुरु नानक दा सिख कदे तंग नहीं रहिंदा, भुखा नहीं रहिंदा। गुरु नानक दे चरणां दे सदका गुरु नानक नूं गुरु मन लैण वालियां नूं किसे गल दा तोटा घाटा नहीं। शब्द स्वरूप जिसले हिरदे च वसदे ने, शरीर रूप च कईयां नूं निहाल कीता है, छोटे हुंदियां तो लैके बिरध अवस्था तक कितनिया दा पार उतारा कीता, कितनिया दा जीवन बदलिया। मरदाने ने बेनती चा की, कहन लगा पातशाह कितने घर ही मिला रहा, उदास हो गया। कहन लगे चल लैके आ गए, पर राय भोए तलवंडी दे अंदर प्रवेश नहीं कीता, बाहर बैठ गए, रुखां दी चंगी च बैठ गए। मरदाने आ जा तूं मिले, मेरे बारे ना दसी किसे, सत वचन कह के मरदाना नगर विच आ गया, घर वालियां नूं मिलिया, आंढ गुआंढ नूं मिलिया, बरादरी दे बंदियां नूं मिलिया, सारे ही बड़े राजी। गल माता तृप्ता जी दे कन्नां तक भी पहुंची, कहा भेजिया मरदानिया मिलके जाए, घरदियां नूं मिलके आ गया, आके मत्था टेकिया। मरदानिया मेरा लाल गुरु नानक तेरा गुरु नानक मेरा नानक किथे ही की दसे, उथे हुक्म सी दसी ना किसे नूं, मेरा जिक्र ना करे।

ਰੋਜ਼ਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ। ਮਗਰੇ ਮਗਰੇ ਪੋਲੇ ਪੈਲੀ ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆਏ। ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀ ਹੱਥ ਲਾ ਕੇ ਕੋਲ ਬਿਠਾਇਆ ਲਿਆ ਕੇ। ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ। ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ ਚ ਕੁਝ ਹੋਰ ਹੈ। ਸੋਚੀ ਪਏ ਹੋਏ ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚਿੰਤਾ ਹੀ ਦਿੰਦਾ ਰਿਹਾ। ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌ ਨਾਲ ਵੇਖਿਆ ਕੁਝ ਹੋਰ ਦਿਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ, ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ, ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ। ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ, ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਣ ਉੱਠ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ। ਹੈਰਾਨ ਹੋ ਗਏ, ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ। ਇਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿੱਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸ਼ਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਨੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ ਦਰ ਤੋਂ ਬੜਿਆਂ ਨੂੰ ਮਿਲਿਆ।

ਭਾਈ ਸ਼ਾਹ ਭਾਈ ਗੁਰਦਾਸ ਜੀ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ। ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ। ਕੋਈ ਭਾਈ ਗੁਰਦਾਸ ਜੀ ਅਪਰਾਧੀ ਨਹੀਂ ਸਨ, ਪਾਪੀ ਨਹੀਂ ਸਨ, ਕਿਉਂਕਿ ਜਿਸ ਨੇ ਸੱਚ ਦੇ ਮਾਰਗ ਤੇ ਚੱਲਣਾ ਹੈ ਉਸ ਨੂੰ ਨਿਮਰਤਾ ਧਾਰਨ ਕਰਨੀ ਪਏਗੀ। ਜੇ ਕਿਸੇ ਜਪਾਂ ਤਪਾਂ ਦਾ ਮਨ ਵਿੱਚ ਹੰਕਾਰ ਆ ਜਾਵੇ ਤਾਂ ਉਹ ਜਪ ਤਪ ਕੀਤੇ ਹੋਏ ਨਿਸ਼ਫਲ ਹੋ ਜਾਂਦੇ ਹਨ। ਇਸ ਲਈ ਜਿਸ ਨੇ ਇਸ ਮਾਰਗ ਤੇ ਕਦਮ ਰੱਖਿਆ ਉਸਨੇ ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕੀਤੀ ਹੈ। ਭਾਈ ਸਾਹਿਬ ਸਵਾਸ ਸਵਾਸ ਬੰਦਗੀ ਕਰਦੇ ਸਨ, ਸਵਾਸ ਸਵਾਸ ਜਪਦੇ ਸਨ ਤੇ ਫਿਰ ਸਾਰਾ ਜੀਵਨ ਉਹਨਾਂ ਨੇ ਗੁਰੂ ਚਰਨਾਂ ਵਿੱਚ ਰਹਿ ਕੇ ਅਨੇਕਾਂ ਜੀਵਾਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਿਆ। ਐਡੀ ਮਾਨ ਮਹਾਨ ਹਸਤੀ ਹੁੰਦਿਆਂ ਹੋਇਆਂ ਵੀ ਭਾਈ ਸਾਹਿਬ ਕਹਿੰਦੇ ਹਨ ਹਉ ਅਪਰਾਧੀ। ਆ ਜੋ ਤੁਸੀਂ ਸ਼ਬਦ ਸਰਵਣ ਕਰ ਰਹੇ ਹੋ, ਗੱਲੀ ਅਸੀਂ ਚੰਗੀਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਕਰ ਰਹੇ ਹਨ। ਹੇ ਵਾਹਿਗੁਰੂ, ਗੱਲੀ ਅਸੀਂ ਚੰਗੀਆਂ। ਅਸੀਂ ਗੱਲਾਂ ਕਰਕੇ ਤਾਂ ਬੜੇ ਚੰਗੇ ਬਣਨ ਦਾ ਯਤਨ ਕਰਦੇ ਹਾਂ, ਪਰ ਐਸੇ ਹਾਂ ਨਹੀਂ। ਹੇ ਵਾਹਿਗੁਰੂ, ਅਸੀਂ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਹਾਂ ਪਰ ਉਹ ਗੱਲ ਸਾਡੇ ਵਿੱਚ ਹੈ ਨਹੀਂ। ਗੱਲੀ ਅਸੀਂ ਚੰਗੀਆਂ, ਗੱਲਾਂ ਅਸੀਂ ਬੜੀਆਂ ਗਿਆਨ ਦੀਆਂ ਕਰਦੇ ਹਾਂ ਪਰ ਆਚਾਰੀ ਬੁਰੀਆਂ। ਅਸਲ ਵਿੱਚ ਅਸੀਂ ਮਾੜੇ ਪਾਸੇ ਜਾ ਰਹੇ ਹਾਂ। ਮਨੋ ਕਸੁੱਧਾਂ ਕਾਲੀਆਂ, ਮਨ ਮਾੜੇ ਪਾਸੇ ਦੌੜਦਾ ਤੇ ਗੱਲਾਂ ਅਸੀਂ ਚਿੱਤੇ ਹੋਣ ਦੀਆਂ ਕਰਦੇ ਹਾਂ। ਹੇ ਵਾਹਿਗੁਰੂ, ਤੇਰੀ ਬਖਸ਼ਿਸ਼ ਹੀ ਸਾਨੂੰ ਤਾਰ ਸਕਦੀ ਹੈ, ਤੇਰੀ ਰਹਿਮਤ ਹੀ ਤਾਰ ਸਕਦੀ ਹੈ। ਔਰ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ ਮੈਂ ਤਾਂ ਰੋਮ ਰੋਮ ਗੁਨਾਹਗਾਰ ਹਾਂ। ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ। ਚੋਰ ਯਾਰ ਜੁਆਰ ਹੂੰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੀ ਮਹਾਨ ਹਸਤੀ ਹੋਏ ਹਨ ਆਪ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਸਿੱਖ ਪੰਥ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਕਹਿੰਦੇ ਹਨ ਹਉ ਅਪਰਾਧੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਵੇਰਾਂ ਦਾ ਜ਼ਿਕਰ ਹੈ, ਭਾਈ ਸਾਹਿਬ ਗੁਰਦਾਸ ਜੀ ਜਾ ਰਹੇ ਹਨ ਤੇ ਪਿੱਛੇ ਬਹੁਤ ਸੰਗਤ ਜਾ ਰਹੀ। ਕਿਸੇ ਨੇ ਵੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਇਤਨੀਆਂ ਸੰਗਤਾਂ ਜਾ ਰਹੀਆਂ ਹਨ, ਤਾਂ ਪੁੱਛਣ ਲੱਗਾ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਗੁਰਦਾਸ ਜੀ ਨੇ ਇਹ ਗੱਲ ਸੁਣ ਲਈ ਤੇ ਆਪ ਉਸ ਪ੍ਰੇਮੀ ਦੇ ਪਾਸ ਆ ਗਏ ਜਿਸ ਨੇ ਪੁੱਛਿਆ ਸੀ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਕਹਿਣ ਲੱਗੇ ਭਾਈ ਜੇ ਕੁਝ ਮੇਰੇ ਬਾਰੇ ਪੁੱਛ ਰਿਹਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ ਨਾ, ਕੋਈ ਪੁੱਛੇ ਬਈ ਤੁਹਾਡੀ ਕਿਆ ਤਾਰੀਫ ਹੈ ਤੇ ਕਿੱਡੇ ਚੰਗੇ ਚੰਗੇ ਸ਼ਬਦ ਲੱਭ ਕੇ ਆਪਣੇ ਲਈ ਵਰਤਦੇ ਹਾਂ। ਔਰ ਭਾਈ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਤਾਂ ਭਾਈ ਸਾਹਿਬ ਕਹਿੰਦੇ ਹਨ ਬਈ ਇਹਨਾਂ ਕੋਲੋਂ ਨਾ ਪੁੱਛ, ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ ਤੁਸੀਂ ਦੱਸ ਦਿਓ। ਤਾਂ ਭਾਈ ਸਾਹਿਬ ਕਹਿਣ ਲੱਗੇ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ ਹੂੰ ਪਰ ਘਰ ਜੋ ਹੰਦਾ,
ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਾਸ ਘਾਤੀ ਅਕਿਰਤ ਗਣ ਮੈਂ ਕੋਈ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਆਖਿਆ ਮੇਰੇ ਵਰਗੇ ਅਪਰਾਧੀ ਔਰ ਗੁਨਾਹਗਾਰ ਨੂੰ ਕੋਈ ਥਾਂ ਸੀ, ਪਰ ਗੁਰੂ ਨਾਨਕ ਦੇ ਦਰ ਤੇ ਮੈਨੂੰ ਥਾਂ ਮਿਲ ਗਈ। ਤੇ ਜਿਸ ਨੇ ਪੁੱਛਿਆ ਸੀ ਨਾ ਬਈ ਇਹ ਕੌਣ ਸਾਹਿਬ ਹਨ, ਉਹ ਐਡੀ ਨਿਮਰਤਾ ਵੇਖ ਕੇ ਭਾਈ ਸਾਹਿਬ ਦੇ ਚਰਨਾਂ ਤੇ ਵਿਛ ਗਿਆ। ਭਾਈ ਸਾਹਿਬ ਦੇ ਚਰਨਾਂ ਤੇ ਵਿਛ ਗਿਆ, ਆਖਿਆ ਜਿਹਦੇ ਸਿੱਖ ਇਤਨੇ ਮਹਾਨ ਹਨ ਉਹਦਾ ਗੁਰੂ ਕਿਤਨਾ ਮਹਾਨ ਹੋਵੇਗਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਿਰੰਕਾਰ ਦਾ ਰੂਪ ਹੁੰਦੇ ਹੋਏ ਵੀ ਆਪ ਕਹਿ ਰਹੇ ਹਨ ਗੱਲੀ ਅਸੀਂ ਚੰਗੀਆਂ।

ਪਰ ਪੁੱਤਰ ਨੇ ਜਨਮ ਲਿਆ ਹੈ ਤੇ ਪੁੱਤਰ ਜਨਮ ਤੋਂ ਹੀ ਪਿੰਗਲਾ ਹੈ, ਹੱਥਾਂ ਤੇ ਪੈਰਾਂ ਤੋਂ ਹੀਣ ਹੈ। ਸਮਾਂ ਬੀਤਿਆ, ਮਾਂ ਗੁਜ਼ਰ ਗਈ, ਹੋਰ ਸਮਾਂ ਬੀਤਿਆ ਤੇ ਇਸਦਾ ਪਿਤਾ ਵੀ ਗੁਜ਼ਰ ਗਿਆ। ਸਾਰੇ ਲੋਕ ਆਖਣ ਲੱਗੇ ਵੀ ਇਹ ਬੱਚਾ ਬੜਾ ਹੀ ਕਰਮਹੀਣ ਹੈ, ਹਰ ਕੋਈ ਨਫ਼ਰਤ ਕਰਨ ਲੱਗਾ। ਭੈਣ ਭਰਾ, ਰਿਸ਼ਤੇਦਾਰ ਸਾਰੇ ਹੀ ਬੋਲ ਕਬੋਲ ਬੋਲਦੇ ਨੇ, ਜਦੋਂ ਦਾ ਤੂੰ ਜਨਮ ਲਿਆ ਹੈ ਤੇ ਘਰ ਵਿੱਚ ਘਾਟਾ ਹੀ ਘਾਟਾ ਹੈ, ਤੁਰ ਨਹੀਂ ਸਕਦਾ, ਹੱਥਾਂ ਨਾਲ ਕੁਝ ਕਰ ਨਹੀਂ ਸਕਦਾ, ਕੋਈ ਤੈਨੂੰ ਕਿੰਨਾ ਕੁ ਚਿਰ ਖਵਾਵੇਗਾ। ਰੋਜ਼ ਬੋਲ ਕਬੋਲ ਬੋਲਦੇ ਨੇ ਤੂੰ ਬੜਾ ਹੀ ਕਰਮਹੀਣ ਹੈ। ਅੱਜ ਇਸ ਬੱਚੇ ਕੋਲੋਂ ਸੁਣਿਆ ਨਾ ਗਿਆ, ਹਰ ਰੋਜ਼ ਦੀਆਂ ਗੱਲਾਂ ਸੁਣ ਕੇ ਅੱਜ ਤੰਗ ਆਇਆ,

ਅਤੇ ਚੁੱਕ ਕੇ ਜੰਗਲ ਦੇ ਵਿੱਚ ਛੱਡ ਆਏ ਨੇ। ਆਖਣ ਲੱਗੇ ਹੁਣ ਇੱਥੇ ਰੁਲ, ਅਸੀਂ ਦੇਖਾਂਗੇ ਤੇਰਾ ਵਾਹਿਗੁਰੂ ਤੇਰਾ ਰਾਮ ਕਿਵੇਂ ਤੈਨੂੰ ਪ੍ਰਸ਼ਾਦੇ ਛਕਾਉਂਦਾ ਹੈ, ਕਿਵੇਂ ਤੈਨੂੰ ਪਾਲਦਾ ਹੈ। ਭੁੱਖ ਨਾਲ ਮਰੇਗਾ ਤੇ ਸੈਨ ਤੈਨੂੰ ਸਾਡੀ

ਬਸ ਉਹਦੀ ਯਾਦ ਵਿੱਚ ਗੁਜ਼ਾਰਨਾ ਹੈ। ਉਸੇ ਵੇਲੇ ਫਿਰ ਸਿਮਰਨ ਦੇ ਵਿੱਚ ਜੁੜ ਗਿਆ ਤੇ ਆਪਣੀ ਰਸਨਾ ਤੋਂ ਉੱਚੀ ਉੱਚੀ ਰਾਮ ਰਾਮ ਬੋਲਣ ਲੱਗਾ। ਅੱਜ ਜਦੋਂ ਸਿਮਰਨ ਵਿੱਚ ਜੁੜਿਆ ਹੈ ਨਾ, ਰਾਮ ਰਾਮ ਬੋਲ ਰਿਹਾ ਹੈ ਤੇ ਕੀ ਹੋਇਆ, ਇਹਨੇ ਨੂੰ ਇਸ ਦੇਸ਼ ਦਾ ਰਾਜਾ ਇਸ ਜੰਗਲ ਦੇ ਵਿੱਚ ਹੀ ਗੁਜ਼ਰ ਰਿਹਾ ਹੈ। ਕੀ ਟੱਕ ਰਿਹਾ ਹੈ? ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਆਪਣੇ ਘੋੜੇ ਤੋਂ ਉਤਰਿਆ ਤੇ ਉਤਰ ਕੇ ਜੰਗਲ ਵੱਲ ਝਾਤ ਮਾਰੀ, ਕੀ ਦੇਖ ਰਿਹਾ ਹੈ? ਇੱਕ ਬੜਾ ਹੀ ਸੁੰਦਰ ਬੱਚਾ ਬੈਠਾ ਰਾਮ ਰਾਮ ਦਾ ਸਿਮਰਨ ਕਰ ਰਿਹਾ ਹੈ। ਇਸ ਰਾਜੇ ਦੇ ਕੋਈ ਔਲਾਦ ਨਹੀਂ, ਕੋਈ ਬੱਚਾ ਨਹੀਂ। ਇਸ ਸੁੰਦਰ ਬੱਚੇ ਵੱਲ ਦੇਖ ਕੇ ਜਿਸ ਦੀ ਰਸਨਾ ਤੇ ਰਾਮ ਹੈ, ਇਸ ਦੇ ਵੱਲ ਤੱਕ ਕੇ ਮਨ ਦੇ ਵਿੱਚ ਐਡਾ ਪਿਆਰ ਭਰ ਆਇਆ, ਐਡਾ ਮੋਹ ਭਰ ਆਇਆ, ਨੱਸ ਕੇ ਗਿਆ ਤੇ ਇਸ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ, ਪੁੱਤਰ ਬਣਾ ਕੇ ਆਪਣੇ ਘਰ ਲੈ ਗਿਆ ਹੈ। ਤੂੰ ਮੇਰਾ ਪੁੱਤਰ ਹੈ। ਸਮਾਂ ਬੀਤਿਆ, ਇਹ ਰਾਜਾ ਬਿਰਧ ਹੋਇਆ ਤੇ ਇਹ ਬੱਚਾ ਜਵਾਨ ਹੋ ਗਿਆ। ਦੇਖੋ ਨਾਮ ਦੀਆਂ ਬਖਸ਼ਾਂ, ਜਿਸ ਨਾਮ ਰਿਧੇ ਸੋਈ ਬੜ ਰਾਜਾ, ਜਿਸ ਨਾਮ ਰਿਧੇ ਤਿਸ ਬੁਰੇ ਕਾਜਾ। ਜਿਹਦੇ ਹਿਰਦੇ ਵਿੱਚ ਨਾਮ ਹੈ, ਜਿਹਦੇ ਪੱਲੇ ਨਾਮ ਹੈ, ਦੁਨੀਆਂ ਦੇ ਸੁੱਖ ਉਹਦੇ ਮਗਰ ਮਗਰ ਤੁਰੇ ਫਿਰਦੇ ਨੇ। ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਲੋਕ ਪਰਲੋਕ ਦੇ ਸੁੱਖ ਉਹਦੇ ਮਗਰ ਤੁਰ ਪੈਂਦੇ ਨੇ ਜਿਹੜਾ ਹਿਰਦੇ ਵਿੱਚ ਨਾਮ ਵਸਾਉਂਦਾ ਹੈ। ਅੱਜ ਕੀ ਹੋਇਆ? ਰਾਜਾ ਬਿਰਧ ਹੋਇਆ ਤੇ ਇਹ ਜਵਾਨ ਹੋਇਆ। ਰਾਜੇ ਨੇ ਇਸ ਬੱਚੇ ਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਹੈ। ਜਿਹੜੀ ਦੁਨੀਆ ਸਾਰੀ ਇਸ ਦੇ ਨਾਲ ਨਫ਼ਰਤ ਕਰਦੀ ਸੀ, ਪਿੰਡ ਨਗਰੀ ਵਾਲੇ ਭੈਣ ਭਰਾ ਜਿਹੜੇ ਐਡੇ ਧੱਕੇ ਮਾਰਦੇ ਸਨ, ਅੱਜ ਸਾਰੇ ਇਸ ਨੂੰ ਇੱਕ ਵਾਰ ਮਿਲਣ ਦੀ ਖਾਤਰ ਦਰਵਾਜ਼ੇ ਤੇ ਖਲੋਤੇ ਤਰਲੇ ਕਰ ਰਹੇ ਨੇ। ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ, ਐਵੇਂ ਨੇ ਬਾਬਾ ਜੀ ਨੇ ਬਾਣੀ ਵਿੱਚ ਆਖਿਆ। ਨਾਮ ਵਿੱਚ

ਨਾਲ ਜਿਹੜੇ ਦਾਣੇ ਕਿੱਲੀ ਨਾਲ ਲੱਗੇ ਰਹਿਣਗੇ ਉਹ ਬਚੇ ਰਹਿਣ। ਕਿੱਲੀ ਵਾਹਿਗੁਰੂ ਸ਼ਬਦ, ਗੁਰੂ ਨਾਨਕ ਦੇ ਚਰਨ, ਗੁਰਬਾਣੀ ਦਾ ਲੜ। ਅਰਦਾਸ ਕਰਿਓ ਫਲਾਣਾ ਫਲਾਣੇ ਨੂੰ ਦੇਖ ਕੇ ਰਾਜੀ ਨਹੀਂ, ਫਲਾਣਾ ਫਲਾਣੇ ਨੂੰ ਇਹ ਅਰਦਾਸ ਕਰੋ, ਮਹਾਰਾਜ ਤੁਹਾਡੀ ਫਲਵਾਣੀ ਕੋਲੋਂ ਸਾਰੇ ਧਰਮਾਂ ਦੀ ਤੂੰ ਸਾਂਝਾ ਸਾਹਿਬ ਬਾਪ ਮਾਰ। ਉੱਥੇ 29 ਬੀਬੀਆਂ ਮੁਸਲਮਾਨ ਧਰਮ ਨਾਲ ਸੰਬੰਧਿਤ ਰਾਸ਼ਨ ਲੈਂਦੀ ਮੇਰਠ, ਉਹਦਾ ਵੀ ਨਾਮ ਮਾਤਾ ਕੋਲਾਂ ਜੀ ਲਾਈ। ਇਸ ਤਰ੍ਹਾਂ ਕਈਆਂ ਨੇ ਇੱਕ ਮਿਸ਼ਨ ਚੁਣਿਆ, ਇਹ ਹੈਲਪ ਇਜ਼ ਇੰਡੀਆ ਜਿਨ੍ਹਾਂ ਨੇ ਇੱਕ ਮਿਸ਼ਨ ਚੁਣਿਆ ਬਜ਼ੁਰਗਾਂ ਬਾਰੇ, ਫਿਰ ਉਹਦੀ ਗਹਿਰਾਈ, ਉਹਦੀ ਸਭ ਕੁਝ। ਤੁਹਾਡੀ ਸੰਸਥਾ ਨੇ ਗੁਰੂ ਦੀ ਕਿਰਪਾ ਨਾਲ ਇਹ ਮਿਸ਼ਨ ਚੁਣਿਆ ਵਿਧਵਾ ਬੀਬੀ। ਕਈ ਸੱਜਣ ਦਾਸ ਨੂੰ ਕਹਿੰਦੇ ਹੁਣ ਰਾਸ਼ਨ ਦੇਈ ਜਾਓਗੇ ਬਸ, ਮੈਂ ਕਿਹਾ ਨਹੀਂ, ਆ ਜਿਹੜੀ 1 ਕਰੋੜ ਦੀ ਜਗ੍ਹਾ ਵਾਹਿਗੁਰੂ ਨੇ ਤਰਨ ਤਾਰਨ ਰੋਡ ਦਿੱਤੀ, ਜਿਹੜਾ ਮੈਂ ਕਿਹਾ ਅਗਲਾ ਨਿਸ਼ਾਨਾ, ਇਹਨੂੰ ਥੋੜਾ ਜਿਹਾ ਬਣਨ ਤੋਂ ਬਾਅਦ ਇਹੋ ਜਿਹਾ ਸਾਹ ਬਣਾਉਣਾ, ਇਹੋ ਜਿਹੀ ਕੋਈ ਚੀਜ਼ ਉੱਥੇ ਬਣਾਉਣੀ ਹੈ ਕਿ ਵਿਧਵਾ ਬੀਬੀਆਂ ਹੀ ਆ ਕੇ ਉੱਥੇ 10 ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕਿਰਤ ਕਰਨ ਆਪ ਕਿਰਤ ਕਰਨ, ਉਹੋ ਹੀ ਲੱਗਣਗੀਆਂ, ਉਹੋ ਹੀ ਰੱਖੀਆਂ ਜਾਣਗੀਆਂ, ਉਹੀ ਚੀਜ਼ ਉਹ ਜੀ ਫਿਰ ਆਪੇ ਮਾਰਕੀਟ ਚ ਵਿਕੇ। ਮੈਨੂੰ ਇੰਨੀ ਖੁਸ਼ੀ ਹੋਈ, ਇੱਕ ਸ਼ਹਿਰ ਵਿੱਚ ਉਹਨਾਂ ਥੋੜਾ ਸ਼ੁਰੂ ਵੀ ਕੀਤਾ, ਪਤਾ ਕੀ ਉਹਨਾਂ ਲਿਖ ਕੇ ਛਾਪਿਆ ਵੀ ਜਿਹੜੀ ਤੁਹਾਡੇ ਘਰ ਅਖਬਾਰ ਆਉਂਦੀ ਨਾ ਕਿੰਨੇ ਕੁ ਦੀ ਵਿਕ ਜਾਏਗੀ, 2 ਮਹੀਨੇ ਬਾਅਦ ਵਿੱਚ ਉਹ 10 ਰੁਪਏ ਵੱਟੇ ਜਾਂਦੇ, 12 ਰੁਪਏ, 8 ਰੁਪਏ। ਉਹਨਾਂ ਨੇ ਇੱਕ ਸੁਸਾਇਟੀ ਬਾਹਰ ਐਲਾਨ ਕੀਤਾ ਵੀ ਉਹ ਅਖਬਾਰ ਜਿਹੜੀ ਵੇਚੋ ਨਾ ਤੇ ਸਿਰਫ ਸੰਸਥਾ ਨੂੰ ਭੇਜ ਦਿਓ। ਅਸੀਂ ਨੇ ਜੇ ਸ਼ੁਰੂ ਕੀਤਾ, ਜੇ ਹੋਇਆ ਜਗ੍ਹਾ ਸੈੱਟ ਹੋ ਜੇ ਫਿਰ। ਮੈਂ ਕਿਹਾ ਫਿਰ ਕੀ ਕਰਦੇ ਹੋ? ਕਹਿੰਦੇ ਉਹ ਅਖਬਾਰ ਕੇਵਲ ਵਿਧਵਾ ਬੀਬੀਆਂ ਨੂੰ ਦਿੰਦੇ ਹਾਂ ਕਿ ਇਹਦੇ ਘਰਾਂ ਚੋਂ ਲਿਫਾਫੇ ਬਣਾ ਕੇ ਲਿਆ, ਜਾਇਜ ਖਾਂ ਦੇ ਕਾਗਜ਼ ਦੇ ਲਿਫਾਫੇ ਬਣਾ ਕੇ, ਫਿਰ ਉਹਨਾਂ ਕੋਲੋਂ ਮੁੱਲ ਲੈਣੇ ਜਾਂਦੇ ਹਾਂ। ਅਖਬਾਰ ਫ੍ਰੀ ਦੇਣੀ, ਉਹ ਉਹਨਾਂ ਨੂੰ ਇੱਕ ਬੰਡਲ ਹੀ

0: ਦੋ ਰੁਪਏ ਤਿੰਨ ਰੁਪਏ ਚਾਰ ਰੁਪਏ ਬਾਜਾਂ ਦੇ। ਆਮ ਬੀਬੀ ਜਿਹੜੀ ਉਹ ਅੱਜ ਮੈਂ 30 ਬੰਡਲ ਬਣਾ ਲਏ, ਅੱਜ ਮੈਂ 25 ਬਣਾ ਲਏ, ਉਹਨਾਂ ਨੂੰ ਸੰਸਥਾ ਨੂੰ ਫਾਇਦਾ ਕਿ ਕਾਗਜ਼ ਮੁੱਲ ਹੀ ਲਿਆਉਣਾ ਪੈਣਾ, ਉਹਨਾਂ ਕੁ ਵਾਧਾ ਉਸ ਬੀਬੀਆਂ ਨੂੰ ਦੇਤਾ। ਉਹ ਲਫਾਫੇ ਬਾਜ਼ਾਰ ਆਮ ਬੰਦਿਆਂ ਦੇ ਵਿੱਚ ਇਹਨਾਂ ਨੂੰ ਥੋੜੇ ਸਸਤੇ ਰੱਖ ਦਿੱਤੇ, ਮੁਨਾਫਾ ਕੋਈ ਨਹੀਂ, ਕੇਵਲ ਉਹਨਾਂ ਬੀਬੀਆਂ ਦਾ ਆਹਾਰ ਬਣ ਗਿਆ। ਇਸ ਤਰ੍ਹਾਂ ਦੀ ਕਈ ਸੋਚਾਂ ਨੇ, ਇਹ ਸਟੇਜ ਤੋਂ ਬੋਲੀਆਂ ਜਾ ਰਹੀਆਂ। ਕਿਸੇ ਨੂੰ ਕੋਈ ਚੀਜ਼ ਕੈਚ ਕਰੇ, ਕੈਚ ਕਰਿਓ, ਇਹ ਸਿੱਖੀ ਕੁਝੇ ਚ ਨਾ ਪਈ ਰਹੇ, ਫੈਲਣੀ ਚਾਹੀਦੀ। ਸੇਵਾ ਕੁਝੇ ਚ ਨਾ ਪਈ ਰਹੇ, ਫੈਲਣੀ ਚਾਹੀਦੀ, ਘਰ ਘਰ ਪਹੁੰਚਣੀ ਚਾਹੀਦੀ। ਇਸ ਤਰ੍ਹਾਂ ਦਾ ਹੀ ਇੱਥੇ ਅਗਾਂਹ ਸਕੀਮ ਜਿਹੜੀ 20-25 ਲੱਖ ਕਿਸੇ ਚੀਜ਼ ਤੇ ਲਾ ਦਿਆਂਗੇ, ਉਹ ਚੀਜ਼ ਬੀਬੀਆਂ ਆ ਕੇ ਬਣਾਉਣਗੀਆਂ, ਬਾਜ਼ਾਰ ਵਿਕੇਗੀ, ਬਜਾਏ ਉਹਨਾਂ ਨੂੰ ਸਿਰਫ ਘਰ ਰਾਸ਼ਨ ਜਾਵੇ, ਆ ਕੇ ਕਿਰਤ ਵੀ ਕਰ। ਇਸ ਤਰ੍ਹਾਂ ਸਾਧ ਸੰਗਤ ਇਹ ਸੰਸਥਾ ਹੈਲਪ ਇੰਡੀਆ ਜਿਹੜੀ ਬਜ਼ੁਰਗਾਂ ਦੇ ਕੰਮ ਵਿੱਚ ਗਹਿਰਾਈ ਚ ਗਈ। ਉਹਨਾਂ ਦੇ ਚੰਦ ਲਫ਼ਜ਼ ਅੱਜ ਮੈਨੂੰ ਯਾਦ, ਫਿਰ ਮੈਂ ਸੁਣਾਉਣਾ ਤਾਂ ਕਰਕੇ ਦੁਬਾਰਾ। ਉਹ ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿੱਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ। ਮੈਨੂੰ ਕਹਿੰਦੇ ਭਾਈ ਸਾਹਿਬ, ਅਸੀਂ ਤੱਤ ਕੱਢਿਆ ਕਿ ਇੱਕ ਬੱਚਾ ਨਾ ਆਪਣੀ ਮਾਂ ਨੂੰ ਆਪਣੇ ਪਿਤਾ ਨੂੰ ਜਾਣ ਲੱਗਿਆ ਅੱਧੇ ਮਿੰਟ ਤੋਂ ਵੀ ਘੱਟ ਟਾਈਮ ਲੱਗਦਾ। ਕਮਰੇ ਚ ਇੰਨਾ ਹੀ ਕਹਿ ਜੇ ਨਾ, ਪਿਤਾ ਜੀ ਮੈਂ ਚੱਲਿਆ, ਇੰਨੇ ਕੁ ਵਜੇ ਵਾਪਸ ਆਵਾਂ, ਧਿਆਨ ਦੇਣਾ। ਕਹਿੰਦੇ ਜਦੋਂ ਪੌੜੀਆਂ ਉਤਰਦਾ ਤੇ ਪਿਓ ਦਾ ਹਿਰਦਾ ਅਸੀਸਾਂ ਨਾਲ ਦੁੱਗਣਾ ਹੋਇਆ ਹੁੰਦਾ, ਮੇਰੀ ਵੀ ਘਰ ਚ ਇੱਜ਼ਤ ਏ, ਮੈਨੂੰ ਕਹਿ ਕੇ ਗਿਆ। ਹੁਣ ਵੇਖੋ, ਮੁੱਲ ਕੋਈ ਨੀ ਲੱਗਾ, ਇੱਕ ਰਸਨਾ। ਆਖੋ ਸਤਨਾਮ
1: ਵਾਹਿਗੁਰੂ।
0: ਇੱਕ ਰਸਨਾ ਘਰ ਦੀ ਵਹੁਟੀ ਨੇ, ਨੂੰਹ ਨੇ ਜਾਣ ਲੱਗਿਆ ਸੱਸ ਨੂੰ ਇੰਨੇ ਹੀ ਲਫ਼ਜ਼ ਕਹੇ ਨੇ, ਮਾਤਾ ਜੀ ਚੱਲੇ ਆ ਇੰਨੇ ਵਜੇ, ਇੰਨੇ ਕੁ ਵਜੇ ਮੁੜ ਆਵਾਂਗੇ। ਬਸ ਇੰਨੀ ਕੁ ਰਸਨ ਹੈ, ਪਰ ਹਿਰਦਾ ਦੁਗਣਾ, ਇੰਨਾ ਕੁ ਬਿਨਾਂ ਕਹੇ ਤੋਂ ਚਲੇ ਜੇ। ਕਿੰਨੇ ਤਾਨੇ ਮਿਹਣੇ, ਸਾਡੀ ਇੱਜ਼ਤ ਹੀ ਕੋਈ ਹੈ ਤੇ ਵੇਖੋ, ਇੰਨਾ ਕੁ ਰਸਨਾ ਹੀ ਲੱਗੀ। ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਓ, ਨਿਰਧਨ। ਇੱਕ ਉਹਨਾਂ ਨੇ ਦੂਜਾ ਤੱਤ ਕੱਢਿਆ, ਕਹਿੰਦੇ ਕਿਸੇ ਬਜ਼ੁਰਗ ਨੂੰ ਇੱਕ ਮਿੰਟ ਦੁੱਖ ਸੁੱਖ ਪੁੱਛ ਹੀ ਲਵੋ, ਬਜ਼ੁਰਗੋ ਕੀ ਹਾਲ ਏ, ਕਿਵੇਂ ਬੀਤ ਰਹੀ ਏ, ਸੁਣਾਓ ਕਿਵੇਂ। ਕਹਿੰਦੇ ਕੀਤਾ ਕੁਝ ਨਹੀਂ, ਪਰ ਇੱਕ ਡੇਢ ਮਿੰਟ ਉਹਨੂੰ ਪੁੱਛਣ ਵਿੱਚ ਹੀ ਉਹਦਾ ਮਨ ਹੌਲਾ ਹੋ ਜਾਂਦਾ ਵੀ ਮੇਰੀ ਵੀ ਕੋਈ ਇੱਜ਼ਤ ਹੈਗੀ ਸੰਸਾਰ ਵਿੱਚ। ਆਖੋ ਸਤਨਾਮ
1: ਵਾਹਿਗੁਰੂ।
0: ਇਹ ਵੀ ਨਿਰਧਨ ਨੂੰ ਪਾਲਣਾ ਪਿਆਰਿਆ। ਇਹਦੇ ਵਿੱਚ ਕੁਝ ਨਹੀਂ ਲੱਗਦਾ, ਕੇਵਲ ਰਸਨਾ ਦੇ ਦੋ ਲਫ਼ਜ਼। ਇਹਦੇ ਚ ਤਿੰਨ ਵਿਸ਼ੇ ਨੇ, 10-12 ਮਿੰਟ ਵਿੱਚ ਗੁਰੂ ਸਾਂਝੇ ਕਰਾਵੇ। ਰਸਨਾ ਨਾਲ ਜਿਹੜਾ ਪਾਲਣਾ ਨਾ, ਇਹਦੇ ਤਿੰਨ ਵਿਸ਼ੇ ਨੇ, ਤਿੰਨ ਪੌੜੀਆਂ। ਖੀਰਲੀ ਪੌੜੀ ਬੜੀ ਔਖੀ ਏ, ਉਹ ਕੋਈ ਕੋਈ ਚੜ ਸਕੇਗਾ, ਪਰ ਜ਼ਰੂਰ ਰੱਖਾਂਗੇ, ਜ਼ਰੂਰ ਸੰਗਤ ਦੇ। ਕਿਉਂ ਇੱਥੇ ਐਮਏ ਵਾਲੇ ਵੀ ਬੈਠੇ, ਕੱਚੀ ਵਾਲੇ ਵੀ ਬੈਠੇ। ਆ ਪਹਿਲੀ ਪੌੜੀ ਏ ਰਸਨਾ ਨਾਲ ਪਾਲਣ ਦੀ, ਕਿ ਆਮ ਹਾਲਤ ਵਿੱਚ ਬਜ਼ੁਰਗਾਂ ਨੂੰ, ਬਿਰਧਾਂ ਨੂੰ, ਹੋਰ ਵੀ ਕਈ ਸਰੀਰਾਂ ਨੂੰ ਰਸਨਾ ਨਾਲ ਮਿਠਾਸ ਰੱਖਣੀ, ਮਿੱਠਾ ਬੋਲ ਬੋਲਣਾ, ਇਹ ਵੀ ਨਿਰਧਨ ਨੂੰ ਪਾਲਣਾ। ਦੂਜੀ ਪੌੜੀ ਆਪ ਜੀ ਦੇ ਚਰਨਾਂ ਚ ਗੁਰੂ ਸੇਵਾ ਲਏ। ਚੌਥਾ ਨਿਰਧਨ ਨੂੰ ਪਾਲਣਾ ਰਸਨਾ ਨਾਲ। ਕੋਈ ਮੁੱਲ ਨਹੀਂ ਲੱਗਦਾ, ਚੰਦ ਲਫ਼ਜ਼ ਮਿਠਾਸ ਦੇ। ਤੈਨੂੰ ਅਸੀਸਾਂ ਦਵਾਂਦੇ, ਇਹਦੀਆਂ ਤਿੰਨ ਅਵਸਥਾ ਨੇ ਜੀ। ਇੱਕ ਪਹਿਲੀ ਪੌੜੀ ਹੈ ਆਮ ਹਾਲਤ ਵਿੱਚ, ਬਰਬਰ ਦਾ ਰਾਗੀ ਹੋਵੇ, ਬਰਬਰ ਦਾ ਆਪਣੇ ਮੇਲ ਜੋਲ ਦਾ ਰਸਨਾ ਨਾਲ ਮਿਠਾਸ ਰੱਖਣੀ। ایک دوسری پوڑی ہے۔

ਪਹਿਲਾਂ ਆਮ ਬੰਦੇ ਨਾਲ ਰਸਨਾ ਰਹੀ ਪਾਲਣਾ ਮਿਠਾਸ। ਦੂਜਾ ਅਗਲੀ ਪੌੜੀ ਚੜ ਜਾਓ, ਆਪਣੇ ਤੋਂ ਗੁਣਾਂ ਤੋਂ ਛੋਟੇ, ਉਮਰ ਤੋਂ ਛੋਟੇ, ਮਾਇਆ ਵੱਲੋਂ ਛੋਟੇ ਨੂੰ ਵੀ ਰਸਨਾ ਰਾਹੀ ਸਤਿਕਾਰ ਮਿਠਾਸ, ਇਹ ਵੀ ਨਿਰਧ ਨੂੰ ਪਾਲਣਾ। ਹੁਣ ਤੀਜਾ ਹੋਰ ਗੱਲ ਤਾਂ ਦੀ, ਇਹ ਕੋਈ ਕੋਈ ਚੜੇਗਾ ਤੁਹਾਡੇ ਚ, ਤੀਜਾ ਨਿਰਧਨ ਨੂੰ ਪਾਲਣਾ ਜੇ ਕਿ ਤੁਹਾਡੀ ਕੋਈ ਨਿੰਦਿਆ ਕਰਨ ਵਾਲਾ ਹੋਵੇ ਤਾਂ ਵੀ ਉਹਨੂੰ ਰਸਨਾ ਰਾਹੀਂ ਪਿਆਰ ਹੀ ਦੇਣਾ। ਗੱਜ ਕੇ ਆਖੋ ਸਤਨਾਮ। ਗੁਣਾਂ ਤੋਂ ਛੋਟੇ ਤੋਂ ਹੀ ਹੋਰ ਅੱਗੇ ਪੌੜੀ ਕਿ ਕੋਈ ਬੰਦਾ ਪਤਾ ਤੁਹਾਨੂੰ ਨਿੰਦਕ ਤੁਹਾਡੀ ਨਿੰਦਿਆ ਕਰ ਰਿਹਾ ਪਰ ਤਾਂ ਵੀ ਤੁਸੀਂ ਜਵਾਨ ਰਾਹੀਂ ਨਹੀਂ ਵਿਗਾੜਦੇ, ਪਿਆਰ ਦਿੰਦੇ। ਇਹਦੀਆਂ ਇਤਿਹਾਸਕ ਮਿਸਾਲਾਂ ਵੀ ਨੇ। ਗੁਰੂ ਅਮਰਦਾਸ ਜੀ ਨੂੰ ਦਾਤੂ ਜੀ ਲੱਤ ਮਾਰਦੇ, ਕਹਿੰਦੇ ਉਹ ਰਸਨਾ ਨਾਲ ਕਿਵੇਂ ਪਾਲਦੇ ਨਿਰਧਨ, ਉਹਦਾ ਪੈਰ ਫੜ ਕੇ ਘੁੱਟਣ ਲੱਗ ਪੈਂਦੇ, ਕਹਿੰਦੇ ਮੈਂ ਬਜ਼ੁਰਗ ਹਾਂ, ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਬੇਟਾ ਜੀ ਕਿਤੇ ਤੇਰੇ ਪੈਰ ਨੂੰ ਚੋਟ ਨਾ ਆਈ। ਇਹ ਪੌੜੀ ਕੋਈ ਚੜੇਗਾ ਲੱਤ ਮਾਰਨ ਵਾਲੇ ਨੂੰ, ਨਿੰਦਿਆ ਕਰਨ ਵਾਲੇ ਨੂੰ ਰਸਨਾ ਨਾਲ ਆਇਆ। ਕੋਸ਼ਿਸ਼ ਕਰੋ ਜਵਾਨ ਕਰਕੇ ਨਿੰਦਿਆ ਕਰਨ ਵਾਲੇ ਕੋਈ। ਗੁਰੂ ਅਰਜਨ ਦੇਵ ਪ੍ਰਿਥੀ ਚੰਦ ਕਿੰਨੀ ਈਰਖਾ ਕਰਦਾ ਦੇਖੋ, ਜੇ ਪੰਜ ਸਰੀਰ ਇਕੱਠੇ ਹੋ ਕੇ ਆਉਂਦੇ ਆ ਜੀ, ਪ੍ਰਿਥੀ ਚੰਦ ਬਿਮਾਰ ਏ, ਬੜੇ ਚਿਰ ਤੋਂ ਲੱਥਦਾ ਨੀ ਪਿਆ, ਤਾਪਤ ਕਿਰਪਾ ਕਰੋ, ਇਹਦੀ ਅਰਦਾਸ ਵੇਖੋ। ਇਹ ਪੌੜੀ ਕੋਈ ਕੋਈ ਚੜੇ, ਕੱਲ ਚ ਪੱਲਾ ਪਾ ਕੇ ਹਜ਼ੂਰ ਖੜੇ ਹੋ ਜਾਂਦੇ ਨੇ ਤੇ ਸ਼ਬਦ ਉਚਾਰਦੇ ਨੇ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਸਮਾਂ ਪੂਰਾ ਸੂਰਾ, ਮੈਂ ਇਹਨੂੰ ਬੋਲ ਕੇ ਵੀ ਨਹੀਂ ਕਰ ਸਕਦਾ ਪੂਰਾ ਸੂਰਾ ਸਰ। ਉਹ ਪੰਜ ਸਰੀਰ ਆਉਂਦੇ ਨੇ ਸ਼ੁਕਰਾਨਾ ਕਰਨ, ਇਹ ਪ੍ਰਿਥੀ ਚੰਦ ਰਾਜੀ ਹੋ ਗਿਆ, ਵੇਖੋ ਆਮ ਨਹੀਂ ਆਇਆ ਸ਼ੁਕਰਾਨਾ। ਫਿਰ ਗੱਲ ਚ ਪੱਲਾ ਪਾਉਂਦੇ ਤੇ ਸ਼ਬਦ ਉਚਾਰਦੇ, ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸਕੀ ਸਰਣਾਗਤੀ ਜੋ ਸਦਾ ਸਾ। ਇਹ ਪੌੜੀ ਕੋਈ ਕੋਈ ਚੜਦਾ ਜੇ ਕਿ ਨਿੰਦਿਆ ਕਰਨ ਵਾਲੇ ਨੂੰ ਵੀ ਰਸਨਾ ਰਾਹੀਂ ਵੀ ਮੈਂ ਤੇਰਾ ਬੁਰਾ ਨਹੀਂ ਚਾਹੀਦਾ। ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਮੁਕਤਾ। ਸੁਣਾਉਣਾ ਦਾਲ ਦਾ ਫਰਜ਼ ਹੈ, ਕਿਆ ਪਤਾ ਕਿਹੜਾ ਕੋਈ ਆ ਜਾਏ ਇਸ ਪੌੜੀ ਪਈ। ਇਹ ਤਿੰਨ ਤਰ੍ਹਾਂ ਦੀਆਂ ਰਸਨਾ ਦੇ ਰਾਹੀਂ, ਬਰਾਬਰ ਦੇ, ਛੋਟੇ ਗੁਣਾਂ ਦੇ, ਫਿਰ ਛੋਟੇ ਗੁਣਾਂ ਤੋਂ ਵੀ ਥੱਲੇ ਨਿੰਦਕ ਨੂੰ ਵੀ ਅਰਦਾਸ ਕਰੋ ਮਹਾਰਾਜ ਜੀ ਕਿਰਪਾ ਕਰੋ।

ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ।

ਸਮੇਂ ਪ੍ਰਥਮ ਭਗਤੀ ਸਿਮਰ ਕਾ ਗੁਰੂ ਨਾਨਕ ਲੈਣ ਤੇ ਆਏ ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸੁਹਾਏ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ

ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ।

ਜੋਗੀ ਕਰੇ ਜੇ ਸਿੱਖਾਂ ਨੂੰ ਭਰੋਸਾ ਨਾ ਹੋਵੇ। ਗੁਰੂ ਕੀ ਕਰੇ ਜੇ ਸਿੱਖਾਂ ਦੇ ਮਨ ਵਿੱਚ ਹੀ ਪਿਆਰ ਨਾ ਹੋਵੇ। ਪਿਸ਼ੌਰ ਆਨੰਦਪੁਰ ਸਾਹਿਬ ਸੰਗਤ ਆਈ, ਸਾਰੀ ਸੰਗਤ ਨੇ ਮੱਥਾ ਟੇਕਿਆ, ਸਾਰੇ ਬੈਠ ਗਏ ਪਰ ਇੱਕ ਬੱਚਾ

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸਿੰਘ ਸੰਬੰਧ ਬਣ ਗਏ ਤੇ ਸੰਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਦੇਈਏ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿਆਂ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸਿੰਘ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ ਜਾਂ ਮਾਪਿਆਂ ਦਾ ਚਾਹ ਪੂਰਾ ਕਰ ਮੱਥਾ ਟੇਕਿਆ ਤੁਰ ਪਿਆ ਪਰ ਜਾਂਦਾ ਜਾਂਦਾ ਕਹਿ ਗਿਆ ਬਾਦਸ਼ਾਹ ਜਦੋਂ ਮੇਰੀ ਲੋੜ ਪਵੇ ਮੈਨੂੰ ਬੁਲਾ ਲੈਣਾ ਆਖੋ

ਜੋਗਾ ਸਿੰਘ ਘਰ ਪਹੁੰਚ ਗਿਆ। ਉਹ ਸਿੱਖ ਵੀ ਚਿੱਠੀ ਲੈ ਕੇ ਪਿੱਛੇ ਪਿੱਛੇ ਪਿਸ਼ੌਰ ਜਾ ਪਹੁੰਚੇ। ਜੋਗਾ ਸਿੰਘ ਦੀ ਬਰਾਤ ਤੁਰੀ, ਸਿੱਖ ਵੀ ਨਾਲ ਹੈ, ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਿਲਣੀ ਹੋ ਗਈ, ਸਾਰੀਆਂ ਰਸਮਾਂ ਹੋ ਗਈਆਂ, ਹੁਣ ਆਨੰਦ ਕਾਰਜ ਦਾ ਵੇਲਾ ਹੋਇਆ। ਜੋਗਾ ਸਿੰਘ ਲਾਵਾਂ ਲੈ ਰਿਹਾ ਤੇ ਉਸ ਸਿੱਖ ਨੇ ਉਹ ਚਿੱਠੀ ਜੋਗਾ ਸਿੰਘ ਦੇ ਹੱਥ ਫੜਾਈ। ਜੋਗਾ ਸਿੰਘ ਲੈ ਭਾਈ, ਕਲਗੀਆਂ ਵਾਲੇ ਪਿਤਾ ਦਾ ਇਹ ਸੁਨੇਹਾ ਤੇਰੇ ਵਾਸਤੇ। ਪਿਆਰ ਬਹੁਤ ਸੀ ਜੋਗਾ ਸਿੰਘ ਦੇ ਮਨ ਵਿੱਚ, ਬਹੁਤ ਸ਼ਰਧਾ ਸੀ ਕਲਗੀਆਂ ਵਾਲੇ ਪਿਤਾ ਵਾਸਤੇ। ਗੁਰੂ ਦੀ ਚਿੱਠੀ ਦੇਖੀ, ਮੱਥੇ ਨਾ ਲਾਈ, ਚਿੱਠੀ ਚੁੰਮੀ, ਚਿੱਠੀ ਪੜ੍ਹੀ। ਉਹ ਜੋਗਾ ਸਿੰਘ ਤੇਰੀ ਬੜੀ ਲੋੜ ਹੈ, ਬੈਠਾ ਤੇ ਉੱਠ ਪਓ, ਖੜਾ ਤੇ ਤੁਰ ਪਓ। ਤੇ ਜੋਗਾ ਸਿੰਘ ਨੇ ਲਾਵਾਂ ਵਿੱਚ ਛੱਡ ਦਿੱਤੀ। ਘਰ ਵਾਲਿਆਂ ਨੇ ਕਿਹਾ, ਜੋਗਾ ਸਿੰਘ ਤੈਨੂੰ ਰੋਕਦੇ ਨੇ, ਚਲਾ ਜਾਵੀ ਪਰ ਲਾਵਾਂ ਤੇ ਬੋਰੀਆਂ ਲੈ ਲੈ। ਕਹਿਣ ਲੱਗਾ, ਨਹੀਂ, ਮੇਰੇ ਕਲਗੀਆਂ ਵਾਲੇ ਪਿਤਾ ਦਾ ਹੁਕਮ ਹੈ, ਜੋਗਾ ਸਿਆਂ ਤੁਰ ਪੈ ਤੇ ਮੈਂ ਹੁਣ ਰੁਕ ਨਹੀਂ ਸਕਦਾ। ਸਾਧ ਸੰਗ, ਇਹ ਹੈ ਜੋਗਾ ਸਿੰਘ ਦਾ ਪਿਆਰ। ਗੁਰੂ ਦੀ ਚਿੱਠੀ ਪੜ੍ਹੀ, ਲਾਵਾਂ ਵਿੱਚੇ ਛੱਡ ਕੇ ਜੋਗਾ ਸਿੰਘ ਤੁਰ ਪਿਆ। ਸਫ਼ਰ ਕਰਦਾ ਹੋਇਆ ਹੁਸ਼ਿਆਰਪੁਰ ਆ ਪਹੁੰਚਿਆ। ਸ਼ਾਮ ਦਾ ਵੇਲਾ ਸੀ। ਜਦ ਹੁਸ਼ਿਆਰਪੁਰ ਪਹੁੰਚਿਆ ਤੇ ਮਨ ਵਿੱਚ ਹੰਕਾਰ ਆ ਗਿਆ। ਜੋਗਾ ਸਿੰਘ ਆਪਣੇ ਆਪ ਨੂੰ ਕਹਿੰਦਾ ਹੈ, ਉਹ ਜੋਗਾ ਸਿੰਘ ਤੇਰੇ ਵਰਗਾ ਕੋਈ ਸਿੱਖ ਹੋ ਸਕਦਾ ਜਿਹੜਾ ਗੁਰੂ ਦਾ ਹੁਕਮ ਸੁਣ ਕੇ ਲਾਵਾਂ ਛੱਡ ਕੇ ਤੁਰ ਆਵੇ। ਹੰਕਾਰ ਆਇਆ ਤੇ ਮਨ ਦੇ ਵਿੱਚ ਮੈਲ ਵੀ ਆ ਗਈ। ਉੱਠਿਆ ਜੋਗਾ ਸਿੰਘ, ਰਾਤ ਪੈ ਗਈ ਹੈ, ਵੇਸਵਾ ਦੇ ਚੁਬਾਰੇ ਵੱਲ ਤੁਰ ਪਿਆ। ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ। ਕਿੱਥੇ ਉਹ ਜੋਗਾ ਸਿੰਘ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ, ਪਰ ਜਦ ਮਨ ਵਿੱਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ, ਵੇਸਵਾ ਦੇ ਦੁਆਰੇ ਵੱਲ ਤੁਰ ਪਿਆ। ਜਦ ਵੇਸਵਾ ਦੇ ਚੁਬਾਰੇ ਕੋਲ ਪਹੁੰਚਿਆ, ਜੋਗਾ ਸਿੰਘ ਤੇ ਭੁੱਲ ਗਿਆ ਗੁਰੂ ਨੂੰ, ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ। ਸਾਧ ਸੰਗਤ, ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਚੌਂਕੀਦਾਰ ਦਾ ਰੂਪ ਬਣਾਇਆ, ਹੱਥ ਵਿੱਚ ਇੱਕ ਖੁੰਡਾ ਪਕੜਿਆ ਤੇ ਵੇਸਵਾ ਦੇ

ਪਰ ਪਹਿਰੇਦਾਰ ਦੇ ਹਟਦਾ ਚੱਕਰ ਕੱਢਦੇ ਆ ਅੰਮ੍ਰਿਤ ਵੇਲਾ ਹੋ ਗਿਆ ਨਾ ਤੇ ਜੋਗਾ ਸਿੰਘ ਮੁੜਿਆ ਤੇ ਨਾ ਗੁਰੂ ਸਾਹਿਬ ਜੀ ਹਟੇ ਹੁਣ ਜੋਗਾ ਸਿੰਘ ਨੇ ਮਨ ਵਿਚ ਸੋਚਿਆ ਪਹਿਰੇਦਾਰ ਦੇ ਹਟਦਾ ਨੇ ਮੈਂ ਕਿਉਂ ਨਾ ਚਬਾਰੇ ਚੜ੍ਹ ਜੋਗਾ ਸਿੰਘ ਨੇ ਹਿੰਮਤ ਕੀਤੀ ਜਦ ਇਹ ਪੌੜੀਆਂ ਚੜ੍ਹਨ ਲੱਗਾ ਤੇ ਹੁਣ ਗੁਰੂ ਸਾਹਿਬ ਤੋਂ ਬਰਦਾਸ਼ਤ ਨਾ ਹੋਇਆ ਇੱਕ ਤਬਕਾ ਮਾਰਿਆ ਉਹ ਸਿੰਘਾ ਕਿੱਥੇ ਚੱਲੇ ਆ ਜਾਪਦਾ ਗੁਰੂ ਦਾ ਸਿੰਘ ਹੈ ਸੋਹਣਾ ਦਾੜਾ ਸਿਰ ਤੇ ਦਸਤਾਰ ਹੱਥ ਵਿਚ ਕੜਾ ਗਾਤਰੀ ਕਿਰਪਾ ਤੇੜ ਕਛਹਿਰਾ ਪਾਏ ਹੈ ਉਹ ਜਾਪਦਾ ਗੁਰੂ ਦਾ ਸਿੰਘ ਚੱਲਿਆ ਵੇਸਵਾ ਦੇ ਦੁਆਰੇ ਜਾ ਭੱਜ ਜਾ ਸੋਟਾ ਮਾਰਾਂਗਾ ਤੈਨੂੰ ਉਹ ਜਾ ਕੇ ਬਾਣੀ ਪੜ੍ਹ ਬਾਣੀ ਪੜ੍ਹ

ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠ ਗਿਆ। ਆਪਣੇ ਆਪ ਨੂੰ ਕਹਿੰਦਾ ਹੈ, ਓਏ ਜੋਗਾ ਸਿੰਘ, ਓਏ ਤੂੰ ਤੇ ਰੁੜ ਚੱਲਿਆ ਸੀ, ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ, ਮੁੜ ਪਿਆ ਵਾਪਸ ਆਨੰਦਪੁਰ ਸਾਹਿਬ ਨੂੰ ਤੁਰ ਪਿਆ। ਪਰ ਹਾਲੀ ਮਨ ਵਿੱਚ

ਇਹੋ ਹੀ ਸਮਝਦੇ ਹਾਂ ਸਾਨੂੰ ਕਿਸੇ ਨੇ ਦੇਖਿਆ ਨਹੀਂ, ਪੜਦਾ ਪਿਆ, ਕਿਸੇ ਨੇ ਨਹੀਂ ਦੇਖਿਆ। ਦੁਨੀਆਂ ਦਾ ਖਿਆਲ ਤੇ ਰੱਖਦੇ ਹਾਂ ਪਰ ਗੁਰੂ ਦਾ ਨਹੀਂ। ਆਨੰਦਪੁਰ ਸਾਹਿਬ ਪਹੁੰਚਿਆ ਤੇ ਸਿੱਖਾਂ ਨੂੰ ਪੁੱਛਦਾ ਗੁਰੂ ਸਾਹਿਬ ਕਿੱਥੇ ਹਨ। ਜਦ ਸਿੱਖਾਂ ਨੇ ਕਿਹਾ ਸੁੱਤੇ ਹੋਏ ਨੇ,

ਸਿੱਖਾਂ ਨੇ ਕਿਹਾ ਕਿਸੇ ਮੂਰਖ ਸਿੱਖ ਨੇ ਸਤਿਗੁਰਾਂ ਨੂੰ ਸਾਰੀ ਰਾਤ ਜਗਾਈ ਰੱਖੇ। ਤੇ ਜੋਗਾ ਸਿੰਘ ਗੁਰੂ ਸਾਹਿਬ ਦੇ ਕਮਰੇ ਜਾ ਪਹੁੰਚਿਆ, ਮੱਥਾ ਟੇਕਿਆ। ਸਤਿਗੁਰ ਉੱਠ ਕੇ ਬਹਿ ਗਏ, ਅੱਖਾਂ ਲਾਲ ਹਨ ਕਿਉਂਕਿ ਸਾਰੀ ਰਾਤ ਜਾਗਦੇ ਰਹੇ, ਪਰ ਚਿਹਰੇ ਤੇ ਉਹੋ ਹੀ ਪਿਆਰ ਹੈ ਜਿਹੜਾ ਸਿੱਖਾਂ ਵਾਸਤੇ ਆਪਣੇ ਪਿਆਰਿਆਂ ਵਾਸਤੇ ਹਮੇਸ਼ਾ ਹੁੰਦਾ ਹੈ।

ਮੇਰਾ ਸਫ਼ਰ ਕੈਸਾ ਰਿਹਾ। ਪਰ ਅੱਗੋਂ ਜੋਗਾ ਸਿੰਘ ਕੀ ਕਹਿੰਦਾ, ਆਪਣਾ ਹਾਲ ਨਹੀਂ ਦੱਸਦਾ, ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ। ਸਗਾ ਅੱਗੋਂ ਕਹਿੰਦਾ, ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ, ਕੌਣ ਸੀ? ਤੇ ਗੁਰੂ ਸਾਹਿਬ ਕਹਿਣ ਲੱਗੇ, ਜੋਗਾ ਸਿੰਘ ਤੂੰ ਕੀ ਲੈਣਾ, ਜੋ ਬੀਤ ਗਈ ਸੋ ਬੀਤ ਗਈ, ਤੂੰ ਆਪਣਾ ਹਾਲ ਸੁਣਾ, ਤੇਰਾ ਸਫ਼ਰ ਕੈਸਾ ਰਿਹਾ? ਪਰ ਕਹਿੰਦੇ ਨੇ, ਦੱਸੋ ਤੇ ਸਹੀ, ਉਹ ਕੌਣ ਸੀ ਜਿਹਨੇ ਸਾਰੀ ਰਾਤ ਤੈਨੂੰ ਜਗਾਈ ਰੱਖਿਆ? ਤੇ ਗੁਰੂ ਸਾਹਿਬ ਫਿਰ ਕਹਿੰਦੇ, ਜੋਗਾ ਸਿੰਘ ਤੂੰ ਕੀ ਲੈਣਾ, ਰਾਤ ਬੀਤ ਗਈ ਉਹ ਗੱਲ ਵੀ ਖਤਮ ਹੋ ਗਈ, ਤੂੰ ਆਪਣਾ ਹਾਲ ਸੁਣਾ। ਪਰ ਨਹੀਂ, ਫਿਰ ਪੁੱਛਦਾ, ਮਹਾਰਾਜ ਦੱਸੋ ਤੁਸੀਂ ਉਹ ਕਿਹੜਾ ਮੂਰਖ

ਕਿ ਅਸੀਂ ਵੀ ਕਿਹਾ ਸੀ ਜੋਗਾ ਸਿਆਂ, ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ। ਇਹ ਵੀ ਕਿਹਾ ਸੀ ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ। ਜੋਗਾ ਸਿਆਂ, ਜਦ ਤੂੰ ਵਿਸਵਾ ਦੇ ਚਬਾਰੀ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਸਾਰੀ ਰਾਤ ਉੱਥੇ ਖੜਾ ਰਿਹਾ। ਜੋਗਾ

ਸਤਿਕਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖ ਹੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨਾ ਵੇਖੇ ਨੇਤਰ ਸਾਧਗੀ ਟੈਲ ਸੰਤ ਸੰਗਹੇਤ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿੜੇ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਧਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਨਾਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣੇ ਅਸਥੂਲ ਚੌਵਲਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਨ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਦਾ ਐਸਾ ਹੀ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੇ ਸੋਈ ਫਨ ਹੋਗ ਪਸਰੇ ਆਪ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ

ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਤੁਮਰੇ ਕਾਰਜ ਸਵਾਰੇ ਸਰਬ ਪਰੇ ਪ੍ਰਭ ਅੰਤਰ ਜਾਨ ਉਸ ਲੈਵਲ ਕਮਸ ਟੂ ਦਾ ਰਿਫਿਊਜ ਆਫ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਨ ਪਰੇ ਪ੍ਰਭ ਅੰਤਰ ਜਾਨ ਗੁਰੂ ਹੂ ਇਜ਼ ਦਾ ਇਨਰ ਨੋਡ ਅੰਤਰ ਜਾਮੀ ਹੀ ਨੋਜ਼ ਐਵਰੀਥਿੰਗ ਹੀ ਇਜ਼ ਦਾ ਇਨਰ ਨੋਡ ਹੀ ਨੋਜ਼ ਅਵਰ ਹਿਮਸੈਲਫ And whosoever falls in the refuge of Guru, whosoever comes to the refuge of Guru, all the wishes, they are fulfilled. And Sikh has no other place. Guru Sikh has no other mainstay, no other sport than the Guru. If you want your test to be performed. Kita lodiye kam so har pay akhiye karj de sawar. If you want thy work to be performed, let's pray to the Guru. As we are gathered here for this very, very auspicious occasion. Nanak Sadguru Tina Milaya Tina Ture Paya. Sanjo, it's predestined that the two people are wedding. They are being wedded in the presence of holy presence of Guru Granth Sahib. Let's invoke the blessings of Guru by doing his kirtan, by saying ki Sadguru tu sade kam kar sakna hai, baki duniya vich koi nahi. Kisi koi koi manj nimani ik sade layi te tu hi sab kuch hai. ਸੋ ਸਤ ਸੰਗਤ ਜੀ ਉਹ ਸੰਗਤ ਦੇ ਰੂਪ ਵਿੱਚ ਗੁਰੂ ਦੀ ਕਿਰਪਾ ਦਾ ਸਦਕਾ ਇਸ ਤੋਂ ਵੱਡੀ ਅਸੀਸ ਕੋਈ ਨਹੀਂ ਜਦੋਂ ਸਾਰੀ ਸੰਗਤ ਰਲ ਕੇ ਕਵੇ ਸਤਿਗੁਰੂ ਤੁਮਰੇ ਬੜੇ ਪਿਆਰ ਨਾਲ ਰੱਖੋ

ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਅਸੀਂ ਕਰ ਰਹੇ ਹਾਂ। ਜੋੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸਜਗੇ ਹਨ ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਕਿ ਆਪ ਜੋ ਸ਼ਬਦ ਪੜ ਰਹੇ ਹੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੁਰੂ ਪਾਤਸ਼ਾਹ ਕਿਰਪਾ ਕਰੇ ਉਸ ਤੋਂ ਬਾਅਦ ਅਰਦਾਸ ਹੋਏਗੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੁਕਮ ਲਿਆ ਜਾਏਗਾ ਔਰ ਪਲੇ ਥੈਂਡੇ ਲਾਗੀ ਲਾਵਾਂ ਬੜੇ ਪਿਆਰ ਨਾਲ ਆਪ ਸਾਰੇ ਇਹ ਤੁਕ ਨੂੰ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਉਸ ਤੋਂ ਬਾਅਦ ਜੋ ਆਨੰਦ ਕਾਰਜ ਹੈ ਸ਼ੁਰੂ ਕਰੀਏ।

ਪਾਤਸ਼ਾਹ ਆਪ ਬਖਸ਼ਿਸ਼ ਕਰ ਰਹੇ ਹਨ। ਭਈ ਜਦੋਂ ਤੋਂ ਅਸੀਂ ਆਪਣੀ ਸ਼ੁੱਧ ਬੁੱਧ ਸੰਭਾਲੀ ਤੇ ਗੁਰਦੇਵ ਪਿਤਾ ਜੀ ਨੇ ਇੱਕ ਸਾਡੇ ਕੋਲੋਂ ਵਚਨ ਲੈ ਲਿਆ, ਉਹ ਕਿਹੜਾ ਵਚਨ ਸੀ? ਆਪ ਇਸ ਤਰ੍ਹਾਂ ਬਖਸ਼ਿਸ਼ ਕਰ ਰਹੇ ਹਨ।

ਹੱਥ ਨਾ ਲਾਵੇ। ਪਰਾਈ ਵਸਤੂ ਪਈ ਹੈ ਉਸਨੂੰ ਚੁੱਕ ਕੇ ਵਰਤ ਲੈਣਾ ਤਪਾਸ਼ੇ ਰਿਹਾ, ਪਰਾਈ ਵਸਤੂ ਨੂੰ ਹੱਥ ਤੱਕ ਵੀ ਨਹੀਂ ਲਾਣਾ। ਗੁਰੂ ਕਾ ਸਿੱਖ ਕਿਸੇ ਦੀ ਅਮਾਨਤ ਲੈ ਕੇ ਖਿਆਨਤ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ

ਹਨ ਕਿ ਗੁਰੂ ਕਾ ਸਿੱਖ ਕਿਸੇ ਦੀ ਨਿੰਦਾ ਕਰਦਾ ਨਹੀਂ, ਕਿਸੇ ਦੀ ਨਿੰਦਾ ਸੁਣਦਾ ਨਹੀਂ, ਪਰ ਨਿੰਦਾ ਸੁਣ ਆਪ ਹਟਾਵੇ। ਹਜ਼ੂਰ ਦੀ ਬਾਣੀ ਦੇ ਉੱਪਰ ਫੁੱਲ ਚੜਦਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿੰਦੀ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਤੇ ਕੌਣ ਕਰਦੇ ਹਨ ਮਨ ਮੁਖ ਮੁਗਦ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਇਸ ਲਈ ਗੁਰੂ ਕਾ ਸਿੱਖ ਨਾ ਕਿਸੇ ਦੀ ਨਿੰਦਾ ਕਰਦਾ ਨਾ ਨਿੰਦਾ ਸੁਣਦਾ ਹੈ। ਨਿੰਦਾ ਕਰਨੀ ਜਾਂ ਸੁਣਨੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਕੂੜੇ ਦੀ ਟੋਕਰੀ ਸਿਰ ਤੇ ਚੁੱਕੀ ਹੋਵੇ ਤੇ ਖਾਮ ਖਾ ਉਹਦੇ ਸਿਰ ਤੋਂ ਚੁੱਕ ਕੇ ਆਪਣੇ ਸਿਰ ਤੇ ਰੱਖ ਲੈਣੀ।

ਦੇ ਕੇ ਸੁਣਦਾ ਤੇ ਜਦੋਂ ਕਿਤੇ ਨਿੰਦਿਆ ਚੁਗਲੀ ਸ਼ੁਰੂ ਹੋ ਜਾਵੇ ਕਹਿੰਦਾ ਮੈਨੂੰ ਸੁਣਾਈ ਨਹੀਂ ਦੇ ਰਿਹਾ ਮੈਂ ਚਲਦਾ ਹਾਂ। ਇਸ ਲਈ ਭਾਈ ਸਾਹਿਬ ਕਹਿੰਦੇ ਹਨ ਗੁਰੂ ਕਾ ਸਿੱਖ ਅੰਦਰੋਂ ਸਿਆਣਾ ਬਾਹਰੋਂ ਬੋਲਾ।

ਪ੍ਰਾਪਤ ਕਰਕੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਜੋ ਵੀ ਪੰਜ ਪਿਆਰੇ ਸ਼ੁਭ ਸੁਮਤੀ ਗੁਰਮਤ ਅਨੁਸਾਰ ਦਿੰਦੇ ਹਨ, ਉਹਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਰੋਸ਼ਨ ਕਰੇ, ਆਪਣਾ ਜੀਵਨ ਸੁਧਾਰੇ। ਕਿਉਂਕਿ ਹਜ਼ੂਰ ਦੀ ਬਾਣੀ ਬਖਸ਼ਿਸ਼ ਕਰਦੀ ਹੈ, ਬਈ ਰਹਿਤ ਪਿਆਰੀ ਮੁਝ ਕੋ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਜਿਹੜਾ ਰਹਿਤ ਵਿੱਚ ਰਹਿੰਦਾ ਹੈ, ਮੈਂ ਉਹਦਾ ਦਾਸ ਹਾਂ। ਉਹ ਮੇਰੇ ਸਿਰ ਦਾ ਸਾਹਿਬ ਹੈ ਜਿਹੜਾ ਰਹਿਤ ਦੇ ਵਿੱਚ ਹੈ। ਹਜ਼ੂਰ ਦੀ ਬਾਣੀ

ਕਿ ਜੇ ਕੋਈ ਤੇਰੇ ਨਾਲ ਬੁਰਾ ਵੀ ਕਰ ਰਿਹਾ ਤਾਂ ਵੀ ਤੂੰ ਉਸਦਾ ਭਲਾ ਲੋਚੇ। ਆਖਿਆ ਮੈਨੂੰ ਮਿਲੇਗਾ ਕੀ, ਅਗਲੀਆਂ ਤੁਕਾਂ ਵਿੱਚ ਦੱਸਦੇ ਹਨ।